ਜਾਏ ਜਿਉ ਪਿੰਡ ਸਭ ਤਿਸਦਾ ਦੇਖਾ ਜੇ ਅੱਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰਪ ਨੂੰ ਨਿਛਦਾ ਆਈਏ ਜੇ ਦਰਵਾਨਾ ਪਰ ਹੈ ਦਰਵੇਸ਼ ਕਰਿੰਦੀ ਆਈ ਹੈ ਤੋ ਰਹਿਣਾ ਕਰੀਏ ਪਾਈਏ।

ਪਾਉਣ ਸਤਿਗੁਰੂ ਕਿੰਨਾ ਪਾਇਆ, ਗੁਣ ਸਤਿਗੁਰੂ ਕਿੰਨਾ ਪਾਇਆ, ਸਤਿਗੁਰੂ ਵਿਚਾਰ ਪ੍ਰਕਿਰਿਆ ਕਰ ਪ੍ਰਗਟ ਯਾਗ ਸੁਣਾਇਆ, ਸਤਿਗੁਰੂ ਨੇ ਸਤੰਭ ਪ੍ਰਭੂ ਚੰਨੂ ਚੁਕਾਇਆ, ਉੱਤਮ ਵਿਚਾਰੇ ਦਿਨ ਸੱਚੇ ਸੋਤ ਚਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ

ਸਾਹਿਬ ਕੀਤੀ ਸੰਤੋ ਕੀ ਜੇ ਸੱਚੋ ਸੱਚ ਤਿਆਇਆ ਔਨ ਮੰਦੇ ਪੈਰ ਨਾ ਰੱਖੋ ਕਰ ਸੁਖ ਤਰਨ ਕਮਾਇਆ ਔਨ ਦੁਨੀਆਂ ਤੋੜਾ ਪੈਰਾਂ ਪੰਨ ਥੋੜਾ ਖਾਇਆ ਕੀ ਬਖਸ਼ਿਸ਼ ਅਗਲਾਂ ਦੇ ਚੜੇ ਸਵਾਇਆ ਵੱਡਿਆਂ ਵੱਡਾ ਪਾਇਆ ਵੱਡਿਆਂ ਵੱਡਾ ਪਾਇਆ।

0: ਔਰ ਸੱਚਾ ਸਹਿਬੇ ਤੁਝਨੀ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਤਿਸ ਮਿਲੇ ਸੱਤ ਤਿੰਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪੈ ਜਿਨ ਕੇ ਹਿਰਦੇ ਸੱਚ ਵਸਾਇਆ ਮੋਰਖ ਸੱਚ ਨਾ ਜਾਣਨ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹ ਵਿੱਚ ਦੁਨੀਆਂ ਕਾਹ
1: ਅਸਾ ਮਹੱਲਾ ਚੌਥਾ।

ਔਰਦੰਡਾ ਤਲੀ ਕਗ ਮਿਲੇ ਤਾਂ ਮਸਤਕ ਲਾਏ ਕੁੜਾ ਲਾਲ ਛੱਡੀ ਔਰ ਇੱਕ ਮਨ ਲੱਗਦੇ ਆਈਏ ਫਲ ਤੇ ਵੀ ਹੋ ਪਾਈ ਅਚੇ ਵੇਹੀ ਕਰ ਕਮਾਏ ਜੇ ਹੋਵੇ ਪੁਰਬ ਲਿਖਿਆ ਤਾਂ ਤੁਮ

ਪੌੜੀ ਤੁਰਖ ਸੰਤਿਆ ਇਹਨਾਂ ਜਨਤਾ ਕੇ ਵਸ ਕਿਛ ਮੈਂ ਤੁਧ ਵੇਖੀ ਜਗਤੀ ਉਪਾਇਆ ਇੱਕ ਨਾਨੂੰ ਤੋਂ ਮੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੋਂ ਜਾਣਾ ਜਿਤ ਤੁਰਿਆ ਬੁਝਾਇਆ ਸਹਿਜ ਸਚ ਸਮਾਇਆ ਸਹਿਜ ਸਚ

ਅਸਲੇ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦੇ ਸਤਿਆਰ ਪੜ੍ਹੇ ਬਿਨੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ ਪੜ ਸਤ।

ਪੜ੍ਹ ਪੁਸਤਕ ਸੰਧਿਆ ਬਾਬਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਵਿਭੂਖਣ ਸਾਰਨ ਤੈ ਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕ ਲਾਟੰਗ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਭ ਕਰਨਿਸ਼ਟ ਕਰਮੰ ਕਹੁ ਨਾਨਕ ਨੈ ਚੋ ਤਿਆਵੇ ਵਿਣ ਸਤਿਗੁਰ ਬਾਟ ਨ ਪਾਵੇ ਪੁਰੀ ਕਪੜ।

ਪੌੜੀ ਚ ਤਿੰਦਰ ਸੱਪ ਰੰਗਰੀ ਹੇ ਚਲਾਂਦਾ ਆ ਪਿੰਦਰ ਆਪਣੀ ਕਰਾਂਦਾ ਵਜੂ ਵਜਾ ਵਜੂ ਇਤਨੀ ਸਿਰੇ ਸਿਰ ਧੰਦੇ ਲਾਂਦਾ ਨਦਰਿਓ ਪੱਠੀ ਚੇ ਕਰੇ ਸੁਲਤਾਨਾ ਕਾ ਕਰਾਂਦਾ ਦਰ ਮੰਗਨ ਭਿੱਖ ਨਾ ਪਾਂਦਾ ਦਰ ਮੰਗਨ

ਸਤਿਗੁਰ ਵੱਡਾ ਘਰ ਸਲਾਈਆ ਜਿਸ ਵਿੱਚ ਵੱਡਿਆ ਵਡਿਆ ਆਇਆ ਸਹਿ ਮੇਲੇ ਤਨ ਬਣਿਆ ਜਾ ਤੁਸ ਭਾਣਾ ਤਾਂ ਮਨ ਵਸਾਈਆ ਘਰ ਵਿੱਚ ਮਾਰ ਕੱਢਿਆ ਬਣਿਆ ਸਹਿ ਨੰਦ

ਅਠਸਰ ਤੀਰਥ ਜੇ ਨਾ ਵਿਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੰਗਾ ਰੱਬ ਸਿੱਤੇ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੂਪ ਚੁੱਪ ਵੀ ਕਰ ਜਾਹੇ ਪਰਵਾਹ ਨਾਹੀ ਕਿਸੇ ਤੇਰੀ ਵਾਟ ਸੱਚੇ ਨਾ।

ਕਲਿਆ ਪੇ ਹੀ ਕਲਾ ਕਿਉਂ ਕਲਿਆ ਪੇ ਹੀ ਤੇ ਧਾਰੀ ਹੈ ਦੇਖੇ ਕਿਤਾ ਆਪਣਾ ਤਰਕੱਚੀ ਪਤੀ ਸਾਰੀ ਹੈ ਜੋ ਆਇਆ ਸੋਚਾ ਨਹੀਂ ਸੀ ਸਭ ਕੋਈ ਆਈ ਵਾਲੀ ਹੈ ਜਿਸਕੇ ਜੀ ਪ੍ਰਾਨ ਹੈ ਤੋ ਸਾਹਿਬ ਮਨ ਵਿਸਾਰੀ ਹੈ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਭਾਈ ਹੈ।

ਕਿਛਲਾ ਹੀ ਉੱਪਰ ਘਾਲੀ ਹੈ ਕਿਛਲਾ ਹੀ।

सौतदारस्यो प्रीत लगा।

फिर हो ना फिर आ रहा।

सहज रहे समाई सच्चा मन पाया सच वसाई।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 571 ਔਰ 572 ਦੇ ਉੱਪਰ ਇਹ ਪਾਵਨ ਬਚਨ ਸੁਭਾਇਮਾਨ ਹੈ। ਚਾਰ ਪਦੇ ਬਖਸ਼ਿਸ਼ ਕੀਤੇ ਜੀ ਗੁਰੂ ਸਾਹਿਬ ਨੇ ਇਸ ਸ਼ਬਦ ਦੇ, ਜਿਹਦੇ ਵਿੱਚੋਂ ਪਹਿਲੇ ਦੋ ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਜ਼ਿਕਰ ਕੀਤਾ ਹੈ ਉਹ ਪਹਿਲਾਂ ਮਨ ਨੂੰ ਸੰਬੋਧਨ ਕਰਦਾ ਹੈ, ਮਨ ਨੂੰ ਸੰਬੋਧਨ ਕਰਕੇ ਅਤੇ ਫਿਰ ਇਹ ਦਰਸਾਇਆ ਕਿ ਮਨਾ ਸੰਸਾਰ ਜੰਮਣ ਮਰਨ ਦਾ ਇੱਕ ਖੇਡ ਹੈ। ਇੱਥੇ ਰੋਜ਼ ਕਈ ਜੀਵ ਜੰਮਦੇ ਅਤੇ ਕਈ ਮਰਦੇ ਨੇ, ਇਹ ਖੇਡ ਹੀ ਜੰਮਣ ਅਤੇ ਮਰਨ ਦਾ ਹੈ। ਪਰ ਨਾਲ ਇਹ ਦੱਸਿਆ ਕਹਿੰਦੇ ਵੀ ਇਸ ਜੰਮਣ ਅਤੇ ਮਰਨ ਨੂੰ ਅਕਾਲ ਪੁਰਖ ਜੀ ਦੀ ਬੰਦਗੀ, ਉਹਦਾ ਹੁਕਮ, ਉਹਦਾ ਨਾਮ ਕੱਟ ਦਿੰਦਾ ਹੈ। ਔਰ ਜਿਹੜਾ ਮਾਇਆ ਦਾ ਸ਼ਦਾ ਮਨ ਨੂੰ ਲੱਗਦਾ ਨਾ, ਮਨਾ ਜਿਸ ਮਾਇਆ ਕਰਕੇ ਤੂੰ ਸ਼ਦਾਈ ਹੋ ਜਾਂਦਾ, ਉਹ ਸ਼ੁਦਾ ਨਾਮ ਕੱਟ ਦਿੰਦਾ ਹੈ, ਉਹ ਭੈੜੀ ਮੱਤ ਵੀ ਖਤਮ ਕਰ ਦਿੰਦਾ। ਪਰ ਇਹ ਬਖਸ਼ਿਸ਼ ਉਦੋਂ ਹੁੰਦੀ ਹੈ ਜਦੋਂ ਉਹ ਅਕਾਲ ਪੁਰਖ ਆਪ ਮਿਹਰ ਕਰੇ, ਫਿਰ ਕਿਤੇ ਜਾ ਕੇ ਗੁਰੂ ਦੇ ਰਾਹੀਂ ਇਹ ਉਪਦੇਸ਼, ਇਹ ਸਿੱਖਿਆ ਮਿਲਦੀ ਹੈ ਜਿਸ ਨਾਲ ਜੀਵ ਦਾ ਜੰਮਣ ਅਤੇ ਮਰਨ ਕੱਟਿਆ ਜਾਂਦਾ ਹੈ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਇਸ ਸ਼ਬਦ ਦਾ ਬਖਸ਼ ਰਹੇ ਵੀ ਸੰਸਾਰ ਆਵਣ ਜਾਣ ਦੀ, ਆਵਾਗਾਉਣ ਦੀ ਇੱਕ ਖੇਡ ਹੈ। ਔਰ ਇਹਦੇ ਵਿੱਚ ਹਰ ਜੀਵ ਹੈ, ਜਿਹੜਾ ਜੰਮ ਰਿਹਾ ਉਹ ਆਵਾ ਗਾਉਣ ਦੀ ਖੇਡ ਵਿੱਚ ਹੈ, ਆਵਾਗਾਉਣ ਆਉਣਾ ਅਤੇ ਜਾਣਾ। ਹੁਣ ਜਿਹੜਾ ਆਇਆ ਹੈ ਸੁਭਾਵਿਕ ਜਿਹੀ ਗੱਲ ਹੈ ਵੀ ਉਹ ਖੇਡ ਦਾ ਹਿੱਸਾ ਬਣ ਕੇ ਆਇਆ, ਅਤੇ ਜਿਹਨੇ ਜਾਣਾ ਉਹਨੇ ਆਪਣੀ ਖੇਡ ਖੇਡ ਕੇ ਜਾਣਾ। ਜਿਹੜਾ ਆਇਆ ਉਹ ਹਿੱਸਾ ਬਣ ਕੇ ਆਇਆ, ਖੇਡਣ ਆਇਆ, ਅਤੇ ਜਿਹੜਾ ਚੱਲਿਆ ਉਹ ਆਪਣੇ ਹਿੱਸੇ ਦੀ ਖੇਡ ਖੇਡ ਕੇ ਚੱਲਿਆ ਹੈ, ਉਹ ਵੀ ਖੇਡ ਦਾ ਹਿੱਸਾ। ਫਿਰ ਉਹਦੀ ਇਸ ਮਿਆਰ ਦੇ ਅੰਦਰ, ਇਸ ਉਮਰ ਦੇ ਅੰਦਰ, ਇਸ ਜ਼ਿੰਦਗੀ ਦੇ ਅੰਦਰ ਖੇਡ ਦਾ ਜੋ ਉਹਨੇ ਪ੍ਰਦਰਸ਼ਨ ਕੀਤਾ ਹੈ, ਜੋ ਖੇਡ ਵਿਖਾਈ ਹੈ, ਉਹ ਵਿਖਾਈ ਹੋਈ ਖੇਡ ਫੈਸਲਾ ਕਰੇਗੀ ਵੀ ਤੇਰਾ ਜੰਮਣ ਮਰਨ ਕੱਟਿਆ ਜਾਣਾ ਕਿ ਤੂੰ ਫੇਰ ਇੱਥੇ ਹੀ ਰਹਿਣਾ।
ਫਿਰ ਇਸੇ ਖੇਡ ਦਾ ਹਿੱਸਾ ਬਣਨਾ। ਬਸ ਇੱਦਾਂ ਇਹ ਸਾਰਾ ਸਿਲਸਿਲਾ ਜਿਹੜਾ ਉਹ ਚੱਲਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਇਹੀ ਪ੍ਰਕਰਨ ਸਾਨੂੰ ਬਖਸ਼ ਕੇ ਅਤੇ ਸਮਝਾਇਆ। ਸ਼ਬਦ ਆਰੰਭ ਕੀਤਾ ਮਾਲਕ ਨੇ, ਕਹਿੰਦੇ ਇਹ ਮਨ ਮੇਰੇ ਆ। ਮਨ ਨੂੰ ਸੰਬੋਧਨ ਕੀਤਾ, ਇਹ ਮਨ ਮੇਰੇ ਆ, ਆਵਾ ਗਾਉਣ ਸੰਸਾਰ ਹੈ। ਮਨਾ ਵੇਖ, ਆਵਾ ਤੇ ਗਾਉਣ, ਇਹ ਸੰਸਾਰ ਸਾਰਾ ਹੀ ਆਵਾ ਗਾਉਣ ਹੈ। ਕਿਹੜੀ ਚੀਜ਼ ਆ ਜਿਹੜੀ ਆਵਾ ਗਾਉਣ ਨਹੀਂ? ਪਹਿਲਾਂ ਆਉਣਾ ਫਿਰ ਜਾਣਾ, ਪਹਿਲਾਂ ਉਪਜਣਾ ਹੈ ਫਿਰ ਵਿਨਾਸ਼ ਹੈ, ਪਹਿਲਾਂ ਪੈਦਾ ਹੋਣਾ ਫਿਰ ਮਰਨਾ, ਉਹ ਵੱਖਰੀ ਗੱਲ ਹੈ ਕਿ ਪੈਦਾ ਹੋਣ ਤੋਂ ਪਹਿਲਾਂ ਜੀਵ ਆਪਣਾ ਮਰਨ ਲਿਖਾਉਂਦਾ ਹੈ, ਪਰ ਮਰੇਗਾ ਤਾਂ ਹੀ ਜੇ ਪੈਦਾ ਹੋਏਗਾ, ਜੇ ਜਨਮ ਲਏਗਾ। ਜਾਂ ਕੋਈ ਜਿਵੇਂ ਆਪਾਂ ਇਹ ਕਹਿ ਲਈਏ ਵੀ ਕੋਈ ਤਾਂ ਜਨਮ ਲੈਣ ਤੋਂ ਪਹਿਲਾਂ ਗਰਭ ਵਿੱਚ ਵਾਸਾ ਤਾਂ ਹੈ ਨਾ, ਮਤਲਬ ਜਨਮ ਦਾ ਕਿਣਕਾਂ ਤਾਂ ਹੈ ਕਿਤੇ ਨਾ ਕਿਤੇ, ਆਵਾ ਗਾਉਣ ਦੀ ਖੇਡ ਵਿੱਚ ਆਇਆ ਹੈ, ਉਹ ਆਉਣ ਦੀ ਖੇਡ ਵਿੱਚ ਆਇਆ। ਉਹ ਪੱਖ ਵੱਖਰਾ ਵੀ ਅਕਾਲ ਪੁਰਖ ਪਰਮੇਸ਼ਵਰ ਨੇ ਉਹਨੂੰ ਸੰਸਾਰ 'ਤੇ ਆਉਣ ਦਾ ਸੁਭਾਗ, ਜਾਂ ਇਉਂ ਕਹਿ ਲਓ ਵੀ ਉਹਨੂੰ ਉਹ ਉਮਰ ਨਹੀਂ ਮਿਲੀ, ਉਹ ਉਮਰ ਦੇ ਲਿਹਾਜ਼ ਅਨੁਸਾਰ ਉਹ ਸੰਸਾਰ 'ਤੇ ਆਇਆ ਨਹੀਂ, ਪਰ ਜਿੰਨੀ ਕੁ ਉਹਨੂੰ ਸਵਾਸਾਂ ਦੀ ਪੂੰਜੀ ਉਹਨੇ ਬਖਸ਼ੀ ਉਹ ਆਪਣੀ ਪੂਰੀ ਕਰ ਗਿਆ। ਫਿਰ ਉਹ ਭਾਵੇਂ ਗਰਭ ਵਿੱਚ ਹੀ ਕਿਉਂ ਨਾ ਪੂਰੇ ਹੋ ਜਾਣ, ਪਰ ਉਹ ਵੀ ਆਉਣ ਦਾ ਇੱਕ ਖੇਡ ਵਿੱਚ ਸ਼ਾਮਲ ਹੈ। ਇਸ ਲਈ ਪਹਿਲਾਂ ਉਪਜਣਾ ਹੈ ਫਿਰ ਵਿਣਸਣਾ, ਪਹਿਲਾਂ ਪੈਦਾ ਹੋਣਾ ਫਿਰ ਮਰਨਾ, ਪਹਿਲਾਂ ਜਨਮ ਹੈ ਮੌਤ ਬਾਅਦ ਵਿੱਚ ਹੈ, ਪਹਿਲਾਂ ਆਉਣਾ ਹੈ ਜਾਣਾ ਬਾਅਦ ਵਿੱਚ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਵਾ ਗਾਉਣ, ਆਉਣਾ ਅਤੇ ਜਾਣਾ ਸੰਸਾਰ ਹੈ, ਇਹ ਸੰਸਾਰ ਹੈ ਸਾਰਾ ਹੀ। ਇਹਦੇ ਵਿੱਚ ਹੁੰਦਾ ਕੀ ਹੈ? ਮਾਲਕ ਕਹਿੰਦੇ ਭਾਈ ਇੱਥੇ ਆਉਣਾ ਅਤੇ ਜਾਣਾ ਸੰਸਾਰ ਹੈ, ਅਤੇ ਇਸੇ ਸੰਸਾਰ ਵਿੱਚ ਅੰਤ ਸੱਚ ਨਿਬੇੜਾ ਰਾਮ, ਅੰਤ ਨੂੰ ਨਿਬੇੜਾ ਸੱਚ ਦਾ ਹੁੰਦਾ, ਨਿਬੇੜਾ ਸੱਚ ਦੇ ਆਧਾਰ 'ਤੇ। ਜਿਵੇਂ ਪਹਿਲਾਂ ਜ਼ਿਕਰ ਕੀਤਾ ਜੀ, ਆਪਾਂ ਇੱਕ ਬਚਨ ਗੁਰੂ ਸਾਹਿਬ ਦਾ ਪੜ੍ਹਦੇ ਹਾਂ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਭਾਣੇ ਵਿੱਚ ਜੀਵ ਆਉਂਦਾ ਅਤੇ ਜਾਂਦਾ ਹੈ, ਜੰਮਣਾ ਅਤੇ ਮਰਨਾ ਉਹਦਾ ਹੁਕਮ ਹੈ। ਫਿਰ ਬਾਪੂ ਜੀ ਦੀ ਬਾਣੀ ਪੜ੍ਹੋ, ਮਾਲਕ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹਨੇ ਆਉਣਾ ਅਤੇ ਜਾਣਾ ਇੱਕ ਖੇਡ ਬਣਾਇਆ ਹੈ, ਔਰ ਇਸ ਖੇਡ ਦੇ ਅੰਦਰ ਉਹਨੇ ਇੱਕ ਮਾਇਆ ਵੀ ਬਣਾਈ, ਜਿਹੜੀ ਮਾਇਆ ਨੂੰ ਉਹਨੇ ਆਗਿਆਕਾਰੀ ਕੀਤਾ ਹੋਇਆ। ਉਹ ਆਗਿਆਕਾਰੀ ਉਹਦੀ ਹੈ, ਜੀਵ ਮਾਇਆ ਦਾ ਆਗਿਆਕਾਰੀ ਹੈ ਅਤੇ ਮਾਇਆ ਉਸ ਅਕਾਲ ਦੀ ਆਗਿਆਕਾਰੀ। ਹੁਣ ਆਵਣ ਜਾਣ ਇੱਕ ਖੇਲ ਬਣਾਇਆ, ਇਹ ਜਿਹੜਾ ਖੇਡ ਉਹਨੇ ਰਚਿਆ ਹੋਇਆ, ਇੱਥੇ ਹਰ ਜੀਵ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਾ, ਹਰ ਜੀਵ। ਆਪਾਂ ਵੀ ਕਰ ਰਹੇ ਹਾਂ, ਰੋਜ਼ ਇੱਕ ਨਵਾਂ ਸਾਡੇ ਕੋਲ ਸਮਾਂ ਹੁੰਦਾ, ਇੱਕ ਨਵਾਂ ਸਾਡੇ ਕੋਲ ਦਿਨ ਹੁੰਦਾ, ਔਰ ਸਾਡੀ ਖੇਡ ਦਾ ਪ੍ਰਦਰਸ਼ਨ ਰੋਜ਼ ਨਵਾਂ ਹੁੰਦਾ, ਵੱਖਰੇ ਢੰਗ ਦਾ ਹੁੰਦਾ।

ਕਿਹਾ ਨਹੀਂ। ਜਦੋਂ ਦੂਜੀ ਟੀਮ ਫਿਰ ਪ੍ਰਦਰਸ਼ਨ ਕਰਦੀ ਉਦੋਂ ਬਾਅਦ 'ਚ ਫੈਸਲਾ ਹੁੰਦਾ ਹੈ ਵੀ ਹੁਣ ਜਿੱਤਣਾ ਕਿੰਨੇ ਆ ਅਤੇ ਜਿੱਤੀ ਕਿਹੜੀ ਹੈ। ਇਸੇ ਤਰ੍ਹਾਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਆਪਣਾ, ਸਾਡੀ ਕੰਪੀਟੀਟਰ ਟੀਮ ਜਿਹੜੀ ਹੈ ਉਹ ਬਣਾਈ ਰੱਬ ਨੇ ਮਾਇਆ। ਸਾਨੂੰ ਇਹ ਲੱਗਦਾ ਹੈ ਵੀ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਵਾਂਗੇ, ਪਰ ਜਿੱਦਣ ਵਾਰੀ ਮਾਇਆ ਦੀ ਆ ਜਾਂਦੀ ਹੈ, ਜਿੱਦਣ ਵਾਰੀ ਸਾਡੇ ਕੰਪੀਟੀਟਰਸ ਦੀ ਆ ਜਾਂਦੀ ਹੈ, ਸਾਡੇ ਨਾਲ ਮੁਕਾਬਲਾ ਕਰਨ ਦੀ ਆ ਜਾਂਦੀ ਹੈ, ਉਹਨਾਂ ਦਾ ਪ੍ਰਦਰਸ਼ਨ ਸਾਡੇ ਤੋਂ ਕਿਤੇ ਚੰਗਾ ਹੁੰਦਾ ਹੈ, ਅਤੇ ਫਿਰ ਕੀ ਸੱਚ ਸਾਹਮਣੇ ਆਉਂਦਾ, ਅਸੀਂ ਬਾਜ਼ੀ ਜਿੱਤਦੇ ਨਹੀਂ, ਅਸੀਂ ਬਾਜ਼ੀ ਹਾਰ ਜਾਂਦੇ। ਅਸੀਂ ਇਸ ਖੇਡ ਨੂੰ ਜਿੱਤਦੇ ਨਹੀਂ, ਅਸੀਂ ਇਸ ਖੇਡ ਨੂੰ ਹਾਰ ਜਾਂਦੇ ਹਾਂ। ਜਿਵੇਂ ਜੀਵ ਨੂੰ ਕਦੇ ਕਦੇ ਆਪਣੇ ਮਨ ਵਿੱਚ ਭਰਮ ਲੱਗਣ ਲੱਗ ਜਾਂਦਾ, ਮੈਂ ਜਿੱਤ ਗਿਆ, ਵਿਕਾਰ ਜਿੱਤ ਲਏ, ਹੰਕਾਰ ਜਿੱਤ ਲਿਆ, ਮਾਇਆ ਜਿੱਤ ਲਈ, ਹਉਮੈ ਜਿੱਤ ਲਈ, ਕਾਮ ਜਿੱਤ ਲਿਆ, ਕ੍ਰੋਧ ਜਿੱਤ ਲਿਆ, ਲੋਭ ਜਿੱਤ ਲਿਆ, ਮੋਹ ਉੱਤੇ ਵੀ ਕਾਬੂ ਪਾ ਲਿਆ, ਅਤੇ ਮੈਂ ਲੋਭ ਵੀ ਆਪਣੇ ਜੀਵਨ ਵਿੱਚ ਖੇਡਣ ਨਹੀਂ ਦਿੱਤਾ, ਉਹਨੂੰ ਵੀ ਆਪਣੇ ਮੁਕਾਬਲੇ 'ਚ ਖੜੋਣ ਨਹੀਂ ਦਿੱਤਾ, ਇਹ ਸਿਰਫ ਮੈਂ ਆਪਣਾ ਪ੍ਰਦਰਸ਼ਨ ਵੇਖਿਆ ਹੈ, ਔਰ ਉਸ ਪ੍ਰਦਰਸ਼ਨ ਕਰਕੇ ਮੈਨੂੰ ਭਰਮ ਬਣ ਗਿਆ ਵੀ ਮੈਂ ਜਿੱਤ ਗਿਆ। ਫਿਰ ਵਾਰੀ ਆ ਜਾਂਦੀ ਜੀ ਮੇਰੇ ਕੰਪੀਟੀਟਰਸ ਦੀ, ਫਿਰ ਵਾਰੀ ਆਉਂਦੀ ਕਾਮ ਦੀ, ਉਹ ਖੇਡਦਾ, ਫਿਰ ਵਾਰੀ ਆਉਂਦੀ ਕ੍ਰੋਧ ਦੀ, ਉਹ ਵੀ ਖੇਡਦਾ, ਫਿਰ ਵਾਰੀ ਆਉਂਦੀ ਹੈ ਲੋਭ ਅਤੇ ਮੋਹ ਦੀ, ਫਿਰ ਉਹ ਆਪਣੀ ਖੇਡ ਵਿਖਾਉਂਦੇ ਨੇ। ਜੇ ਕਿਤੇ ਮਨੁੱਖ ਨੂੰ ਲੱਗੇ ਮੈਂ ਇਹਨਾਂ ਤੋਂ ਜਿੱਤ ਗਿਆ, ਫਿਰ ਮੁਕਾਬਲਾ ਕਰਨ ਵਾਸਤੇ ਹੰਕਾਰ ਸਾਹਮਣੇ ਖੜੋ ਜਾਂਦਾ, ਜਦੋਂ ਹੰਕਾਰ ਖੜੋਂਦਾ ਨਾ ਫਿਰ ਮਨੁੱਖ ਇਹਦੇ ਅੱਗੇ ਗੋਡੇ ਡੇਗ ਜਾਂਦਾ, ਖੇਡ ਹਾਰ ਜਾਂਦਾ। ਜੇ ਕਿਤੇ ਮਨੁੱਖ ਦੇ ਮਨ ਵਿੱਚ ਇਹ ਵੀ ਭਰਮ ਬਣ ਜਾਏ ਵੀ ਮੈਂ ਹੰਕਾਰ ਵੀ ਜਿੱਤ ਲਿਆ, ਫਿਰ ਇਹਦੂ ਅੱਗੇ ਇਹਨਾਂ ਦੇ ਹੋਰ ਜਿਹੜੇ ਖੇਡਣ ਵਾਲੇ ਨੇ, ਈਰਖਾ ਆਉਂਦੀ ਹੈ, ਨਿੰਦਿਆ ਆਉਂਦੀ ਹੈ, ਚੁਗਲੀ ਆਉਂਦੀ ਹੈ, ਦਵੈਤ ਆਉਂਦੀ ਹੈ, ਇਹ ਸਾਰੇ ਖੇਡਣ ਵਾਸਤੇ ਆਉਂਦੇ। ਮਨੁੱਖ ਇਹਨਾਂ ਤੋਂ ਕਿਸੇ ਨਾ ਕਿਸੇ ਕੋਲੋਂ ਤੇ ਹਾਰ ਹੀ ਜਾਂਦਾ, ਗੋਡੇ ਟੇਕ ਜਾਂਦਾ, ਇਹਦਾ ਕੀਤਾ ਹੋਇਆ ਪ੍ਰਦਰਸ਼ਨ ਸਾਰਾ ਹੀ ਵਿਅਰਥ ਚਲੇ ਜਾਂਦਾ, ਹਾਰ ਗਿਆ ਨਾ। ਸਤਿਗੁਰੂ ਕਹਿੰਦੇ ਆਵਣ ਜਾਣਾ ਇਹ ਖੇਡ ਹੈ ਸੰਸਾਰ ਦਾ, ਸੰਸਾਰ ਆਵਣ ਤੇ ਜਾਣਾ ਹੈ, ਔਰ ਇਸ ਆਵਣ ਜਾਣ ਦੇ ਵਿੱਚ ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਭਾਈ ਅੰਤ ਸੱਚ ਨਿਬੇੜਾ, ਹੁਣ ਤੂੰ ਖੇਡਿਆ ਕਿੱਦਾਂ ਦਾ, ਨਿਬੇੜਾ ਇੱਥੇ ਹੋਣਾ। ਇਨਾਮ ਦਾ ਹੱਕਦਾਰ ਤੇ ਤਾਂ ਹੀ ਬਣੇਗਾ ਨਾ ਜੇ ਜਿੱਤੇਗਾ, ਟਰਾਫੀ ਦਾ ਹੱਕਦਾਰ ਤੇ ਤਾਂ ਬਣੇਗਾ ਜੇ ਜਿੱਤੇਗਾ, ਤੈਨੂੰ ਚੰਗਾ ਤਾਂ ਹੀ ਆਖਿਆ ਜਾਏਗਾ ਜੇ ਤੂੰ ਜਿੱਤੇਗਾ, ਜੇ ਹਾਰ ਗਿਆ ਤੇ ਤੈਨੂੰ ਨਸੀਹਤ ਦੇ ਕੇ ਅੱਗੇ ਤੋਰ ਦਿੱਤਾ ਜਾਣਾ ਵੀ ਭਾਈ ਅਗਲੀ ਵਾਰੀ ਤਿਆਰੀ ਕਰਕੇ ਆਈ, ਜੇ ਤੂੰ ਜਿੱਤਣਾ ਚਾਹੁੰਦਾ ਫਿਰ ਉਹੀ ਟੀਮ ਦੁਬਾਰਾ ਆ ਕੇ ਪ੍ਰੈਕਟਿਸ 'ਤੇ ਜੁੱਟ ਜਾਂਦੀ ਹੈ, ਅਭਿਆਸ 'ਤੇ ਜੁੱਟ ਜਾਂਦੀ ਹੈ ਵੀ ਮੈਂ ਦੁਬਾਰਾ ਖੇਡਣ ਜਾਣਾ ਅਤੇ ਜਿੱਤ ਕੇ ਆਉਣਾ। ਪਰ ਚੇਤਾ ਰੱਖੋ, ਜਿੱਥੇ ਹਾਰੀ ਹੋਈ ਟੀਮ ਅਭਿਆਸ ਕਰਦੀ ਉੱਥੇ ਜਿੱਤੀ ਵੀ ਆਪਣੇ ਅਭਿਆਸ ਵਿੱਚ ਵਾਧਾ ਕਰਦੀ ਹੈ। ਇਹ ਨਹੀਂ ਅਸੀਂ ਜਿੱਤ ਗਏ ਹਾਂ ਅਤੇ ਸਦਾ ਜਿੱਤਾਂਗੇ ਹੀ, ਉਹਨਾਂ ਨੂੰ ਵੀ ਪਤਾ ਜਿਹੜੀ ਟੀਮ ਸਾਡੇ ਕੋਲੋਂ ਹਾਰੀ ਹੈ ਉਹਨੇ ਅਗਲੀ ਵਾਰੀ ਤਿਆਰੀ ਵੱਧ ਕਰਕੇ ਆਉਣੀ, ਇਸ ਕਰਕੇ ਸਾਨੂੰ ਵੀ ਵੱਧ ਤਿਆਰੀ ਕਰਨੀ ਪਏਗੀ। ਔਰ ਸੱਚਮੁੱਚ ਇੱਦਾਂ ਹੀ ਹੁੰਦਾ ਹੈ, ਕਦੇ ਵੀ ਵੇਖ ਲਓ ਤੁਸੀਂ, ਮਨੁੱਖ ਨੂੰ ਇੱਕ ਵਾਰੀ ਲੱਗਦਾ ਮੈਂ ਕਾਬੂ ਪਾ ਲਿਆ, ਉਹ ਬਲੀ ਹੋ ਕੇ ਆਉਂਦੇ ਕਹਿੰਦੇ ਤੂੰ ਕਾਬੂ ਪਾਇਆ ਕਿ ਅਜੇ ਵੀ ਸਾਡੇ ਅਧੀਨ ਹੀ ਹੈ, ਉਹ ਫੇਰ ਜਿੱਤ ਜਾਂਦੇ, ਕ੍ਰੋਧ ਜਿੱਤ ਗਿਆ। ਜਦੋਂ ਕ੍ਰੋਧ ਜਿੱਤਿਆ ਮਨੁੱਖ ਹਾਰ ਗਿਆ, ਕ੍ਰੋਧ ਹੱਥੋਂ, ਕ੍ਰੋਧ ਹੱਥੋਂ ਹਾਰਿਆ ਪਛਤਾਉਂਦਾ ਮੈਂ ਹਾਰ ਗਿਆ, ਆਪਣੇ ਮਨ ਨੂੰ ਫੇਰ ਸਮਝਾਉਂਦਾ ਉਹ ਅੱਗੇ ਤੋਂ ਆਪਾਂ ਕ੍ਰੋਧ ਨਹੀਂ ਕਰਨਾ, ਅਭਿਆਸ ਹੋਰ ਕਰਦਾ
ਪਰ ਉਧਰੋਂ ਕ੍ਰੋਧ ਵੀ ਅਭਿਆਸ ਕਰਦਾ, ਜਿੱਦਣ ਫਿਰ ਵਾਰੀ ਆਉਂਦੀ ਹੈ ਉਦਣ ਫਿਰ ਕ੍ਰੋਧ ਕੰਪੀਟ।

ਟੀਟਰ ਬਣ ਕੇ ਸਾਹਮਣੇ ਖੜੋਂਦਾ, ਮਨ ਬੜਾ ਜ਼ੋਰ ਲਾਉਂਦਾ ਹੈ, ਮਨ ਬੜਾ ਜ਼ੋਰ ਲਾਉਂਦਾ ਹੈ ਕਿ ਅੱਜ ਮੈਂ ਕ੍ਰੋਧ ਹੱਥੋਂ ਹਾਰਨਾ ਨਹੀਂ। ਪਰ ਜਦੋਂ ਕ੍ਰੋਧ ਪ੍ਰਦਰਸ਼ਨ ਕਰਦਾ, ਕ੍ਰੋਧ ਹੱਥੋਂ ਫੇਰ ਮਨੁੱਖ ਹਾਰ ਹੀ ਜਾਂਦਾ। ਉਹਦਾ ਜ਼ੋਰ ਹੈ, ਉਹਦਾ ਜ਼ੋਰ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਅੰਤ ਸੱਚ ਨਵੇੜਾ ਰਾਮ। ਉਹ ਅਖੀਰ ਨੂੰ ਨਵੇੜਾ ਸੱਚ ਦੇ ਆਧਾਰ ਤੇ ਹੋਣਾ। ਤੇ ਇਹ ਗੱਲ ਪੱਲੇ ਨਾਲ ਬੰਨ ਲਾ, ਜਿਹਾ ਬੀਜਾ ਸੋ ਲੁਣੇ, ਕਰਮਾ ਸੰਦੜਾ ਖੇਤ। ਉਹ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੱਢਣਾ ਪਏਗਾ, ਕਿਉਂਕਿ ਅੰਤ ਸੱਚ ਨਵੇੜਾ ਰਾਮ। ਤੂੰ ਵੇਖ ਹੁਣ ਬੀਜਿਆ ਕੀ ਹੈ, ਨਵੇੜਾ ਤੇ ਇੱਥੇ ਹੀ ਹੋਣਾ ਨਾ ਜੀ। ਅਖੀਰ ਸਾਹਿਬ ਦੀ ਬਾਣੀ ਦਾ ਬਚਨ ਪੜੋ ਤੇ ਮਾਲਕ ਇਹ ਗੱਲ ਆਖਦੇ ਨੇ, ਉਹ ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਆਂ ਬਾਹਰ ਵਾਰ। ਉਹ ਤੈਨੂੰ ਮੌਕਾ ਦਿੱਤਾ ਜਾਏਗਾ ਖਰਾ ਹੋਣ ਵਾਸਤੇ। ਜੇ ਤੇ ਖਰਾ ਹੋ ਜਾਏਗਾ ਫਿਰ ਤੇ ਉਹਦੀਆਂ ਨਜ਼ਰਾਂ 'ਚ ਪਰਵਾਨਿਆਂ ਜਾਏਗਾ, ਤੇ ਜੇ ਖੋਟਾ ਰਹਿ ਗਿਆ ਫਿਰ ਸੱਜਣਾ ਤੈਨੂੰ ਧੱਕੇ ਹੀ ਵੱਜਣਗੇ, ਤੇਰੀ ਸੰਭਾਲ ਕਿਸੇ ਨਹੀਂ ਕਰਨੀ। ਖੋਟਾ ਸੱਟੀਆਂ ਬਾਰ ਬਾਰ ਉਹਨੇ ਸੁੱਟ ਦੇਣਾ, ਉਹ ਕਿਤੇ ਨਹੀਂ ਪ੍ਰਵਾਨਗੀ ਮਿਲਣੀ, ਕਿਤੇ ਕਬੂਲ ਨਹੀਂ ਹੋਣਾ ਤੂੰ, ਕਿਉਂਕਿ ਉਸ ਮਾਲਕ ਦੇ ਦਰ ਉੱਤੇ ਉਹ ਪ੍ਰਵਾਨੇ ਜਾਂਦੇ ਨੇ ਜਿਹੜੇ ਸੱਚ ਨਾਲ ਜੁੜ ਜਾਣ। ਜਿਨ੍ਹਾਂ ਨੇ ਝੂਠ ਦਾ ਪੱਲਾ ਫੜਿਆ ਹੋਵੇ ਉਹ ਕਦੇ ਵੀ ਉਹਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਅੰਤ ਸੱਚ ਨਵੇੜਾ ਰਾਮ, ਅਖੀਰ ਨਵੇੜਾ ਸੱਚ ਤੇ ਆ ਕੇ ਆਉਂਦਾ। ਸਾਹਿਬ ਕਹਿੰਦੇ ਇਹ ਸੰਸਾਰ ਜਿਹੜਾ ਇਹ ਆਉਣ ਤੇ ਜਾਣ ਦੀ ਖੇਡ ਹੈ। ਫਿਰ ਅਗਲੀ ਪੰਕਤੀ ਵਿੱਚ ਮਾਲਕ ਕਹਿੰਦੇ, ਕਹਿੰਦੇ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ। ਇੱਕ ਨਾ ਜੀ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਆਪ ਦੀਆਂ ਰਸਨਾਵਾਂ 'ਤੇ ਰਹਿੰਦਾ ਹੈ, ਜਿੱਥੇ ਮਾਲਕ ਜੀ ਆਖਦੇ ਨੇ ਸਭ ਹੋਏ ਛਿੰਝ ਇਕੱਠੀ ਆ, ਸਾਰੀ ਛਿੰਝ ਇਕੱਠੀ ਹੋ ਗਈ ਔਰ ਉੱਥੇ ਛਿੰਝ ਦਾ ਮੇਲਾ ਲੱਗ ਗਿਆ। ਹੁਣ ਆ ਮੇਲਾ ਹੀ ਆ ਜੀ ਜਿੱਥੇ ਆਪਾਂ ਬੈਠੇ, ਸੰਸਾਰਿਕ ਮੇਲਾ ਹੈ। ਇੱਥੇ ਆਪਾਂ ਸਾਰੇ ਹੀ ਪਹਿਲਵਾਨ ਆ ਸਾਰੇ, ਔਰ ਇਸ ਛਿੰਝ ਦੇ ਮੇਲੇ ਵਿੱਚ ਇਹ ਨਹੀਂ ਵੀ ਕੋਈ ਪਹਿਲਵਾਨ ਹਿੱਸਾ ਲਵੇ ਤੇ ਕੋਈ ਨਹੀਂ, ਇੱਥੇ ਸਾਰਾ ਸੰਸਾਰ ਹੀ ਪਹਿਲਵਾਨ ਹੈ। ਇਹ ਮੇਲਾ ਛਿੰਝ ਦਾ ਲੱਗਾ ਹੋਇਆ, ਹਰ ਪਹਿਲਵਾਨ ਆਪਣਾ ਆਪਣਾ ਜ਼ੋਰ ਲਾ ਰਿਹਾ, ਆਪਾਂ ਸਾਰੇ ਹੀ ਪਹਿਲਵਾਨ ਆ। ਕਿਉਂਕਿ ਜਿਹੜਾ ਸੰਸਾਰਿਕ ਤੌਰ 'ਤੇ ਮੇਲਾ ਲੱਗਦਾ ਹੈ ਉੱਥੇ ਪਹਿਲਵਾਨ ਜਾ ਕੇ ਆਪਣੀ ਮਰਜ਼ੀ ਨਾਲ ਹਿੱਸਾ ਲੈਂਦੇ ਨੇ, ਉੱਥੇ ਹਰ ਇੱਕ ਹਿੱਸਾ ਨਹੀਂ ਲੈਂਦਾ। ਉੱਥੇ ਜਿਹਨੂੰ ਲੱਗਦਾ ਮੈਂ ਪਹਿਲਵਾਨ ਹਾਂ ਉਹ ਜਾ ਕੇ ਹਿੱਸਾ ਲੈਂਦਾ, ਫਿਰ ਉਹ ਛਿੰਝ ਦੇ ਵਿੱਚ ਕੁਸ਼ਤੀ ਕਰਦਾ, ਫਿਰ ਉਹ ਛਿੰਝ ਵਿੱਚ ਲੜਦਾ, ਘੋਲ ਕਰਦਾ, ਅਤੇ ਉਹ ਘੋਲ ਕਰਦਾ ਹੋਇਆ ਜਾਂ ਤਾਂ ਜਿੱਤਦਾ ਅਤੇ ਜਾਂ ਹਾਰਦਾ। ਬਸ ਇਹੀ ਨਤੀਜਾ ਨਿਕਲਦਾ, ਜਾਂ ਜਿੱਤੇਗਾ ਅਤੇ ਜਾਂ ਹਾਰੇਗਾ। ਸੰਸਾਰ ਨੂੰ ਗੁਰੂ ਸਾਹਿਬ ਨੇ ਛਿੰਝ ਦਾ ਮੇਲਾ ਕਿਹਾ, ਔਰ ਇਸ ਮੇਲੇ ਵਿੱਚ ਵੇਖਣ ਵਾਲੇ ਵੀ ਅਸੀਂ ਹਾਂ, ਇਸ ਮੇਲੇ ਵਿੱਚ ਘੁਲਣ ਵਾਲੇ ਵੀ ਅਸੀਂ। ਬਸ ਫਰਕ ਇੰਨਾ, ਅਸੀਂ ਦੂਜੇ ਨੂੰ ਘੁਲਦਾ ਵੇਖਦੇ ਹਾਂ, ਅਸੀਂ ਦੂਜੇ ਨੂੰ ਘੁਲਦਾ ਵੇਖਦੇ ਹਾਂ, ਆਪਣੇ ਆਪ ਨੂੰ ਨਹੀਂ। ਸਾਨੂੰ ਘੁਲਦਿਆਂ ਕੋਈ ਦੂਸਰੇ ਵੇਖਦੇ ਨੇ, ਸਾਨੂੰ ਇਹੀ ਲੱਗੀ ਜਾਂਦਾ ਮੈਂ ਜਿੱਤ ਜਾਣਾ ਉਹ ਹਾਰ ਗਿਆ, ਇਹੀ ਲੱਗੀ ਜਾਂਦਾ। ਕਿਉਂ? ਕਿਉਂਕਿ ਅਸੀਂ ਆਪਣੇ ਪ੍ਰਦਰਸ਼ਨ ਨੂੰ ਨਹੀਂ, ਅਸੀਂ ਸਿਰਫ ਸੰਸਾਰ ਦੇ ਲੋਕਾਂ ਦਾ ਪ੍ਰਦਰਸ਼ਨ ਵੇਖਿਆ, ਆਪਣੀ ਪੀੜ੍ਹੀ ਥੱਲੇ ਛੋਟਾ ਨਹੀਂ ਮਾਰਿਆ। ਅਸੀਂ ਦੂਜਿਆਂ ਦੀਆਂ ਪੀੜ੍ਹੀਆਂ ਫਰੋਲਦੇ ਰਹਿ ਗਏ ਵੀ ਤੁਹਾਡੀ ਪੀੜ੍ਹੀ ਥੱਲੇ ਕੀ ਹੈ, ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਨਹੀਂ ਮਾਰਿਆ। ਬਸ ਸਾਨੂੰ ਇਹੀ ਲੱਗੀ ਜਾਂਦਾ ਮੈਂ ਤਾਂ ਜਿੱਤਿਆ ਹੀ ਹਾਂ, ਆਹ ਵੇਖੋ ਅਜੇ ਵੀ ਹਾਰ ਕੇ ਚੱਲ ਜਾਂਦੇ। ਆਪਾਂ ਦੂਜੇ ਹੀ ਵੇਖੇ ਨਾ, ਆਪਣੇ ਆਪ ਨੂੰ ਤਾਂ ਜਾਣਾ ਮੰਨਿਆ ਹੀ ਨਹੀਂ ਅਸੀਂ ਆਪਣੇ ਆਪ ਨੂੰ, ਤੇ ਅਸੀਂ ਦੂਜੇ ਜਾਂਦੇ ਵੇਖ ਕੇ ਵੀ ਸਥਿਰ ਮੰਨੀ ਬੈਠੇ ਹਾਂ ਵੀ ਮੈਂ ਅਜੇ ਵੀ ਇੱਥੇ ਹੀ ਹਾਂ, ਮੈਂ ਨਹੀਂ ਜਾਣਾ। ਦੂਜੇ ਜਾਂਦੇ ਵੇਖੇ ਆਪਣੇ ਆਪ ਨੂੰ ਨਹੀਂ, ਜਿੱਦਣ ਆਪਣੇ ਆਪ ਦਾ ਜਾਣਾ ਸਮਝ ਲਿਆ ਉਦਣ ਸਾਡਾ ਪ੍ਰਦਰਸ਼ਨ ਕਿਤੇ ਚੰਗਾ ਹੋਏਗਾ। ਉਦਣ ਅਸੀਂ ਉਸ ਤਰੀਕੇ ਨਾਲ ਜ਼ੋਰ ਮਾਰਾਂਗੇ, ਉਦਾਂ ਅਸੀਂ ਯਤਨ ਕਰਾਂਗੇ ਵੀ ਜਿੱਦਾਂ ਅਸੀਂ ਇਸ ਛਿੰਝ ਦੇ ਵਿੱਚ ਇਕੱਠੇ ਹੋ ਜਾਈਏ। ਹੁਣ ਚੇਤਾ ਕਰੋ ਸਤਿਗੁਰੂ ਦੇ ਪਾਵਨ ਉਹ ਬਚਨ, ਮਾਲਕ ਕਹਿੰਦੇ ਛਿੰਝ ਇਕੱਠੀ ਹੋ ਗਈ, ਹਰ ਇੱਕ ਪਹਿਲਵਾਨ ਇੱਥੇ ਜ਼ੋਰ ਲਾਉਣ ਲੱਗਾ ਹੋਇਆ। ਬਸ ਫਰਕ ਇੰਨਾ, ਇਹ ਇਕੱਲਾ ਹੀ ਹੈ, ਇਹਦੇ ਨਾਲ ਮੁਕਾਬਲਾ ਕਰਨ ਵਾਲੇ ਪੰਜ ਨੇ, ਤੇ ਉਹ ਪੰਜੇ ਵਾਰੀ ਵਾਰੀ ਆਉਂਦੇ,
ਇਹਨੂੰ ਇਕੱਲੇ ਨੂੰ ਪੰਜਾਂ ਨਾਲ ਵਾਰੀ ਵਾਰੀ ਘੁਲਣਾ ਪੈਂਦਾ ਹੈ। ਜਿਹੜਾ ਇੱਕ ਕੋਲੋਂ ਜਿੱਤਦਾ, ਜੇ ਦੂਜੇ ਕੋਲੋਂ ਜਿੱਤ ਜਾਏ, ਹੋ ਸਕਦਾ ਤੀਜੇ ਕੋਲੋਂ ਵੀ ਜਿੱਤ ਜਾਏ, ਪਰ ਚੌਥੇ ਹੱਥੋਂ ਪੰਜਵੇਂ ਹੱਥੋਂ ਜ਼ਰੂਰ ਹਾਰ ਜਾਂਦਾ। ਫਿਰ ਜਿਹੜਾ ਚੌਥੇ ਹੱਥੋਂ ਹਾਰ ਗਿਆ, ਉਹਨੂੰ ਪੰਜਵੇਂ ਨਾਲ ਖੇਡਣ ਦਾ ਮੌਕਾ ਸ਼ਾਇਦ ਮਿਲੇ ਭਾਵੇਂ ਨਾ, ਅਤੇ ਜੇ ਕਿਤੇ ਖੇਡਣ ਦਾ ਮੌਕਾ ਮਿਲ ਗਿਆ ਤਾਂ ਹੋ ਸਕਦਾ ਪੰਜਵੇਂ ਹੱਥੋਂ ਵੀ ਹਾਰ ਜਾਏ। ਨਹੀਂ ਤਾਂ ਇਹ ਜੀਵ ਕੋਈ ਟਾਵਾਂ ਹੀ ਹੈ ਜਿਹੜਾ ਪੰਜਾਂ ਤੋਂ ਜਿੱਤਦਾ, ਹਰ ਕੋਈ ਇਹਨਾਂ ਪੰਜਾਂ ਦੇ ਹੱਥੋਂ ਹਾਰ ਹੀ ਜਾਂਦਾ। ਫਿਰ ਸਤਿਗੁਰੂ ਨੇ ਨਾਲ ਜ਼ਿਕਰ ਕੀਤਾ, ਕਹਿੰਦੇ ਮੈਂ ਇਸ ਛਿੰਝ ਦੇ ਵਿੱਚ ਕਈਆਂ ਨੂੰ ਘੋਲ ਕਰਦਿਆਂ ਵੇਖਿਆ, ਔਰ ਜਿੰਨੇ ਵੀ ਵੇਖੇ ਮੈਂ ਤਕਰੀਬਨ ਹਾਰਦੇ ਵੇਖੇ, ਪਰ ਉਹਨਾਂ ਹਾਰਦਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਇੱਕ ਖਿਆਲ ਪੈਦਾ ਹੋਇਆ, ਉਹ ਜੇ ਏਡੇ ਏਡੇ ਬਲੀ ਹਾਰ ਗਏ ਤੇ ਮੈਂ ਕਿਹੜੀ ਪਾਇਆ ਰੱਖਦਾ ਹਾਂ, ਮੈਂ ਕਿਵੇਂ ਜਿੱਤਾਂਗਾ। ਫਿਰ ਕਹਿੰਦੇ ਮੈਂ ਸਹਾਰਾ ਆਪਣੇ ਉਸਤਾਦ ਦਾ ਲਿਆ, ਆਪਣੇ ਅਧਿਆਪਕ ਦਾ, ਆਪਣੇ ਆਪ ਨੂੰ ਘੋਲ ਸਿਖਾਉਣ ਵਾਲੇ ਦਾ ਸਹਾਰਾ ਲਿਆ, ਤੇ ਉਹ ਸਹਾਰਾ ਸੀ ਮੇਰੇ ਗੁਰੂ ਦਾ। ਜਦੋਂ ਮੈਂ ਗੁਰੂ ਕੋਲੋਂ ਆਸਰਾ ਲਿਆ, ਫਿਰ ਗੁਰੂ ਨੇ ਮੈਨੂੰ ਦੱਸਿਆ ਉਹ ਕਿਹੜੇ ਤਰੀਕੇ ਨਾਲ ਖੇਡ ਖੇਡੀ ਦੀ ਹੈ, ਕਿਹੜੇ ਤਰੀਕੇ ਨਾਲ ਘੋਲ ਕਰੀਦਾ। ਮੇਰੇ ਮਾਲਕ ਨੇ ਮੈਨੂੰ ਖੇਡਣ ਦੀ ਜਾਚ ਸਿਖਾਈ, ਜਦੋਂ ਖੇਡਣ ਦੀ ਜਾਚ ਸਿਖਾਈ ਫਿਰ ਮੈਂ ਵੀ ਉਹਨਾਂ ਨਾਲ ਘੁਲਿਆ। ਅਖੀਰ ਇਹ ਸੱਚ ਨਿਬੇੜਾ ਹੋਇਆ ਕਿ ਨਿਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਉ, ਕੋਈ ਟਾਵਾਂ ਹੀ ਹੈ ਜਿਹੜਾ ਇਹਨਾਂ ਪੰਜਾਂ ਕੋਲੋਂ ਜਿੱਤਦਾ, ਤੇ ਜਿੱਤਦਾ ਉਹ ਹੀ ਆ ਜਿਹੜਾ ਗੁਰੂ ਦੇ ਥਾਪੜੇ ਦਾ ਪਾਤਰ ਬਣ ਜਾਂਦਾ ਹੈ। ਜਿਹੜਾ ਪਾਤਰ ਬਣਿਆ, ਸਤਿਗੁਰੂ ਕਹਿੰਦੇ ਫਿਰ ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਕਹਿੰਦੇ ਮੁੜ ਕੇ ਨਹੀਂ ਫੇਰਾ ਹੁੰਦਾ, ਜੇ ਉਹ ਆਪ

ਫਿਰ ਜੀ ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਫਿਰ ਹੋਏ ਨਾ ਫੇਰਾ, ਫਿਰ ਫੇਰਾ ਨਹੀਂ ਹੈ। ਅੰਤ ਸੱਚ ਨਵੇੜਾ, ਅਖੀਰ ਨਵੇੜਾ ਸੱਚ 'ਤੇ ਹੀ ਹੈ। ਔਰ ਚੇਤਾ ਰੱਖੋ ਜੀ, ਝੂਠ ਜਿੱਡਾ ਮਰਜ਼ੀ ਬਲੀ ਹੋਵੇ, ਨਿੱਤਰ ਦਾ ਸੱਚ ਹੀ ਜੇ, ਝੂਠ ਕਦੇ ਨੇਪਰੇ ਨਹੀਂ ਜੇ ਚੜਿਆ, ਝੂਠ ਕਦੇ ਨਹੀਂ ਨਿਤਰਿਆ, ਝੂਠ ਹਮੇਸ਼ਾ ਸਾਥ ਛੱਡਦਾ ਹੀ ਹੈ, ਸਾਥ ਨਿਭਦਾ ਤੇ ਸੱਚ ਨਿਭਦਾ ਜੇ, ਝੂਠ ਨਹੀਂ। ਹੋਏ ਨਾ ਫੇਰਾ, ਫੇਰਾ ਨਹੀਂ ਹੋਇਆ, ਅੰਤ ਸੱਚ ਨਿਬੇੜਾ, ਅਖੀਰ ਸੱਚ ਨਾਲ ਨਿਬੇੜਾ ਹੋਇਆ। ਗੁਰਮੁਖ ਮਿਲਿਆ ਵਡਿਆਈ, ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਹੜੇ ਗੁਰੂ ਦੇ ਰਾਹੀਂ ਹਾਸਲ ਕਰਦੇ। ਇੱਥੇ ਆਪਾਂ ਇੱਕ ਬਚਨ ਗੁਰੂ ਸਾਹਿਬ ਦਾ ਹੋਰ ਸਾਂਝਾ ਕਰ ਲਈਏ। ਇੱਕ ਬਚਨ ਜੀ, ਅਕਸਰ ਆਪਾਂ ਸਤਿਗੁਰੂ ਦੀ ਬਾਣੀ ਦਾ ਪੜ੍ਹਦੇ ਹਾਂ ਉਦੋਂ ਜਦੋਂ ਕੋਈ ਪ੍ਰਾਣੀ ਚਲਾਣਾ ਕਰਦਾ ਨਾ, ਚਲਾਣਾ ਕਰਦਾ ਜਦੋਂ, ਅਤੇ ਗੁਰੂ ਚਰਨਾਂ ਵਿੱਚ ਜਦੋਂ ਆਪਾਂ ਉਹਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ, ਉਦੋਂ ਗੁਰੂ ਚਰਨਾਂ ਦੇ ਵਿੱਚ ਬੈਰਾਗਮਈ ਕੀਰਤਨ ਹੁੰਦਾ ਹੈ, ਜਿਹੜੀਆਂ ਚੱਲ ਕੇ ਸੰਗਤਾਂ ਆਈਆਂ ਉਹਨਾਂ ਦੇ ਮਨਾਂ ਨੂੰ ਧੀਰਜ ਵਾਸਤੇ। ਫਿਰ ਉਦੋਂ ਇੱਕ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਅਕਸਰ ਪੜ੍ਹਿਆ ਜਾਂਦਾ ਹੈ, ਜਿਹਦੇ ਵਿੱਚ ਬਾਬਾ ਜੀ ਜ਼ਿਕਰ ਕਰਦੇ ਨੇ ਇਹ ਆਖਦਿਆਂ ਹੋਇਆਂ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ, ਫੇਰਾ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ, ਉਹਦੇ ਅੱਗੇ ਅਰਜੋਈ ਕਰਦੇ ਹਾਂ ਵੀ ਮਾਲਕਾ ਹੁਣ ਬਖਸ਼ ਲੈ, ਅਬ ਕੀ ਵਾਰ, ਹੁਣ ਦੀ ਵਾਰੀ ਬਖਸ਼ ਲਓ, ਬਾਹਰ ਨਾ ਭਵ ਜਲ ਫੇਰਾ, ਮੁੜ ਕੇ ਭਵ ਜਲ ਵਿੱਚ ਫੇਰਾ ਨਾ ਪਾਉਣਾ ਪਵੇ, ਕਿਰਪਾ ਕਰੋ, ਇਸ ਜੀਵ ਦੇ ਕਰਮ ਨੇ, ਇਹਨੇ ਇੱਥੇ ਰਹਿੰਦਿਆਂ ਬੜੇ ਕਰਮ ਕੀਤੇ, ਚੰਗੇ ਵੀ ਕੀਤੇ ਮੰਦੇ ਵੀ ਕੀਤੇ, ਪਰ ਮਾਲਕਾ ਤੂੰ ਐਸੀ ਰਹਿਮਤ ਕਰ, ਖੇਤ ਹੀ ਕਰੋ ਨਿਬੇੜਾ, ਇਸੇ ਖੇਤ ਵਿੱਚ ਇਹਦਾ ਨਿਬੇੜਾ ਕਰ ਦੇ, ਮੁੜ ਕੇ ਇਹਨੂੰ ਦੁਬਾਰਾ ਭਵ ਜਲ ਵਿੱਚ ਆਉਣਾ ਨਾ ਪਏ। ਜੇ ਤੇ ਉਹ ਅਕਾਲ ਪੁਰਖ ਦਇਆ ਕਰੇ, ਤਰਸ ਕਰੇ, ਗੁਰੂ ਰਹਿਮਤ ਕਰਕੇ ਆਪ ਬਖਸ਼ ਲਏ, ਫਿਰ ਤੇ ਇਸ ਫੇਰੇ ਤੋਂ ਬਚ ਜਾਂਦਾ, ਪਰ ਜੇ ਨਹੀਂ ਫਿਰ ਅੰਤ ਸੱਚ ਨਿਬੇੜਾ, ਜਦੋਂ ਸੱਚ ਤੇ ਨਿਬੇੜਾ ਹੋਣਾ, ਫਿਰ ਇਸੇ ਆਵਣ ਜਾਣ ਦੇ ਵਿੱਚ ਇਹ ਉਲਝਿਆ ਰਹਿ ਜਾਂਦਾ। ਐਵੇਂ ਬਾਪੂ ਜੀ ਬਚਨ ਨਹੀਂ ਕਰ ਰਹੇ, ਮਾਲਕ ਕਹਿ ਰਹੇ, ਕਹਿੰਦੇ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਮਤਲਬ ਜੰਮ ਵੀ ਰਿਹਾ ਮਰ ਵੀ ਰਿਹਾ, ਬੜੀ ਵੱਡੀ ਸਜ਼ਾ ਦੇ ਵਿੱਚ ਜੀਵ ਲੱਗਾ ਹੋਇਆ। ਫੇਰਾ ਇਹੀ ਹੈ ਜੀ, ਆਵਣ ਜਾਣਾ, ਰੋਜ਼ ਜੰਮਣਾ ਤੇ ਮਰਨਾ, ਰੋਜ਼ਾਨਾ ਹਰ ਸੰਸਾਰਕ ਸਰੀਰਕ ਤੌਰ ਤੇ ਜੰਮਣਾ ਮਰਨਾ ਇੱਕ ਪੱਖ ਵੱਖਰ ਹੈ, ਜਿਹੜਾ ਜੀਵ ਮਰ ਗਿਆ ਉਹ ਮੁੜ ਕੇ ਕਦੋਂ ਜੰਮੇਗਾ ਕਦੋਂ ਨਹੀਂ ਕੋਈ ਦਾਵਾ ਨਹੀਂ, ਉਹ ਮੁਕਤ ਹੋਇਆ ਕਿ ਨਹੀਂ ਇਹ ਵੀ ਕੋਈ ਦਾਵਾ ਨਹੀਂ। ਪਰ ਚੇਤਾ ਰੱਖੋ, ਜਿਹੜਾ ਮਨੁੱਖ ਸੰਸਾਰਕ ਤੌਰ ਤੇ ਜਿਉਂਦਾ ਉਹ ਮਾਨਸਿਕ ਤੌਰ ਤੇ ਰੋਜ਼ ਜੰਮਦਾ ਤੇ ਮਰਦਾ ਜੇ, ਤੇ ਜਿਹੜਾ ਰੋਜ਼ ਜੰਮਦਾ ਤੇ ਮਰਦਾ ਉਹ ਇੱਥੇ ਹੀ ਗੇੜੇ ਕੱਢੀ ਜਾਂਦਾ, ਇਸੇ ਭਵਜਲ ਵਿੱਚ ਫਿਰਦਾ ਰਹਿ ਜਾਂਦਾ, ਉਹ ਬਖਸ਼ਿਆ ਜਾਏਗਾ ਜਾਂ ਨਹੀਂ ਇਹ ਉਸੇ ਜੀਵ ਦੇ ਕਰਮਾਂ ਉੱਤੇ ਨਿਰਭਰ ਕਰਦਾ, ਕਿਉਂਕਿ ਜਦੋਂ ਕਰਮਾਂ ਤੇ ਆ ਕੇ ਨਿਬੇੜਾ ਹੋਣਾ ਫਿਰ ਨਿਤਰੇਗਾ ਉਹੀ ਜਿਹਦੇ ਪੱਲੇ ਸੱਚ ਹੋਏਗਾ, ਉਹੀ ਨਿਤਰੇਗਾ, ਤੇ ਜਿਹਦੇ ਕੋਲ ਸੱਚ ਨਹੀਂ ਉਹ ਇਸੇ ਭਵਜਲ ਸਾਗਰ ਵਿੱਚ ਫਿਰ ਡੁੱਬ ਜਾਂਦਾ। ਮਾਲਕ ਕਹਿੰਦੇ ਨਿਬੇੜਾ ਉੱਥੇ ਹੁੰਦਾ, ਗੁਰਮੁਖ ਮਿਲੇ ਵਡਿਆਈ, ਉਹ ਜਿਨ੍ਹਾਂ ਨੂੰ ਗੁਰੂ ਬਖਸ਼ ਲਵੇ, ਗੁਰੂ ਆਪ ਵਡਿਆਈ ਬਖਸ਼ ਦੇਵੇ, ਉਹਨਾਂ ਨੂੰ ਵਡਿਆਈ ਮਿਲਦੀ ਜੇ, ਉਹਨਾਂ ਦਾ ਹੀ ਜੰਮਣ ਮਰਨਾ ਬਚਦਾ ਜੇ, ਉਹਨਾਂ ਦਾ ਹੀ ਜੰਮਣ ਮਰਨ ਕੱਟਿਆ ਜਾਂਦਾ, ਜਿਹੜੇ ਗੁਰੂ ਵਾਲੇ ਬਣ ਜਾਂਦੇ। ਜਿਵੇਂ ਬਾਪੂ ਜੀ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਨਾ, ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ, ਉਹ ਜਿਹੜੇ ਉਹਦੇ ਦਰ ਤੇ ਪ੍ਰਵਾਨ ਹੋ ਗਏ ਉਹੀ ਪ੍ਰਵਾਨੇ ਗਏ ਜਿਨ੍ਹਾਂ ਨੇ ਆਪਣਾ ਜਨਮ ਸਵਾਰ ਲਿਆ। ਮਰਨ ਨਹੀਂ ਜਨਮ ਸਵਾਰਨਾ, ਜੇ ਜਨਮ ਸਵਾਰਾਂਗੇ ਮਰਨ ਆਪਣੇ ਆਪ ਸਵਰ ਜਾਣਾ, ਉਹ ਸਾਡਾ ਜ਼ੋਰ ਤੇ ਆਪਣੇ ਮਰਨ ਨੂੰ ਸਵਾਰਨ ਵਿੱਚ ਲੱਗਾ, ਉਹ ਮਰਨ ਸਵਾਰਦਿਆਂ ਸਵਾਰਦਿਆਂ ਅਸੀਂ ਜਨਮ ਵਿਗਾੜ ਲਿਆ। ਜਨਮ ਸਵਾਰਨਾ ਮਰਨ ਨਹੀਂ, ਜਿਨ੍ਹਾਂ ਦਾ ਜਨਮ ਸਵਰ ਗਿਆ ਉਹਨਾਂ ਦਾ ਮਰਨ ਤੇ ਸਹਿਜ ਸੁਭਾਅ ਗੁਰੂ ਆਪ ਸਵਾਰ ਦਿੰਦਾ। ਬਾਪੂ ਜੀ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ ਨਾ, ਆਗੈ ਸੁਖ ਮੇਰੇ ਮੀਤਾ,
ਪਾਛੈ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਉਂ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਉਹ ਜਿਨ੍ਹਾਂ ਨੇ ਆਪਣੇ ਅੰਦਰ ਜਾਣ ਲਿਆ, ਉਹ ਜਿਨ੍ਹਾਂ ਨੇ ਸਰਬ ਨਿਰੰਤਰ ਬਿਨਾਂ ਕਿਸੇ ਅੰਤਰ ਤੋਂ ਸਾਰੇ ਪਾਸੇ ਜਾਣ ਲਿਆ, ਉਹਨਾਂ ਦਾ ਜੀਵਨ ਅੱਗੇ ਵੀ ਸੁਖੀ ਬਣ ਗਿਆ ਅਤੇ ਮਗਰ ਵੀ ਸੁਖੀ ਬਣ ਗਿਆ। ਆ ਜੀਵਨ ਸੁਖੀ ਹੋਏਗਾ, ਜਨਮ ਸੁਖੀ ਹੋਏਗਾ, ਮਰਨ ਸਹਿਜ ਸੁਭਾਅ ਸੁਹੇਲਾ ਬਣ ਜਾਏਗਾ। ਪਰ ਜੇ ਅਸੀਂ ਆਖੀਏ ਵੀ ਮੈਂ ਜਨਮ ਵਿਗਾੜ ਲਾਂ, ਮਰਨ ਮੇਰਾ ਆਪਣੇ ਆਪ ਸਵਰ ਜਾਣਾ, ਨਹੀਂ, ਮਰਨ ਸੁਹੇਲਾ ਤਾਂ ਹੀ ਹੈ ਜਿਨ੍ਹਾਂ ਨੇ ਜਨਮ ਸੁਹੇਲਾ ਕੀਤਾ ਹੈ। ਮਾਲਕ ਜੀ ਆਖ ਰਹੇ, ਗੁਰਮੁਖ ਮਿਲੇ ਵਡਿਆਈ, ਕਹਿੰਦੇ ਗੁਰੂ ਦੇ ਰਾਹੀਂ

ਫਿਰ ਜੀ ਗੁਰੂ ਸਾਹਿਬ ਅਗਾਂਹ ਪੰਗਤੀ 'ਚ ਜ਼ਿਕਰ ਕਰਦੇ, ਸੱਚ ਹੈ ਰੰਗ ਰਾਤੇ ਸਹਿਜੇ ਮਾਤੇ, ਸੱਚ ਹੈ ਰੰਗ ਰਾਤੇ। ਹੁਣ ਸਹਿਜ ਸੁਭਾਅ ਅਰਥ ਨਾਲੋਂ ਨਾਲ ਸੱਚ ਦੇ ਰੰਗ ਵਿੱਚ ਰੱਤੇ ਗਏ, ਸਹਿਜੇ ਮਾਤੇ ਉਹ ਅਡੋਲ ਅਵਸਥਾ ਵਿੱਚ ਮਸਤ ਹੋ ਗਏ। ਜਾਂ ਇਉਂ ਕਹਿ ਲਓ, ਜਿਨ੍ਹਾਂ ਦਾ ਮਨ ਸੱਚ ਦੇ ਵਿੱਚ ਲੀਨ ਹੋਇਆ ਉਹ ਮਸਤ ਹੋਏ, ਉਹਦੇ ਪ੍ਰੇਮ ਵਿੱਚ, ਉਹਦੇ ਪਿਆਰ ਵਿੱਚ, ਅਤੇ ਉਹ ਪਿਆਰ ਵਿੱਚ ਮਸਤ ਹੋਏ ਸਹਿਜ ਅਵਸਥਾ ਅੰਦਰ ਟਿਕ ਜਾਂਦੇ ਨੇ, ਉਹਨਾਂ ਦਾ ਮਨ ਅਡੋਲ ਹੋ ਜਾਂਦਾ। ਅਤੇ ਜਿਨ੍ਹਾਂ ਦਾ ਮਨ ਅਡੋਲ ਹੋਇਆ, ਸਾਹਿਬ ਕਹਿੰਦੇ ਸਹਿਜੇ ਰਹੇ ਸਮਾਈ, ਉਹ ਸਹਿਜ ਅਵਸਥਾ ਵਿੱਚ ਸਮਾਏ ਰਹਿੰਦੇ ਨੇ। ਬੜਾ ਔਖਾ ਹੈ ਜੀ ਇੱਕੋ ਅਵਸਥਾ ਅੰਦਰ ਆਪਣੇ ਮਨ ਨੂੰ ਰੱਖਣਾ। ਹਾਲਾਤ ਸਮਾਂ ਬਹੁਤ ਕੁਝ ਬਦਲਦਾ ਹੈ, ਅਤੇ ਆਪਾਂ ਵੀ ਕਹਿੰਦੇ ਹਾਂ ਕਿ ਸਮੇਂ ਅਨੁਸਾਰ ਮਨੁੱਖ ਦੇ ਸੁਭਾਅ ਵਿੱਚ ਵੀ ਫਰਕ ਪੈਂਦਾ ਹੈ। ਪਰ ਚੇਤਾ ਰੱਖੋ, ਜਿਨ੍ਹਾਂ ਦਾ ਪ੍ਰੇਮ ਸੱਚ ਨਾਲ ਬਣ ਜਾਏ ਸਮਾਂ ਜ਼ਰੂਰ ਬਦਲਦਾ, ਉਹਨਾਂ ਦੇ ਸੁਭਾਅ ਵਿੱਚ ਕਦੇ ਬਦਲਾਵ ਨਹੀਂ ਆਉਂਦਾ, ਜਿਨ੍ਹਾਂ ਦਾ ਮਨ ਸੱਚ ਵਿੱਚ ਰੰਗਿਆ ਜਾਏ। ਹਾਂ, ਜਿਹੜੇ ਝੂਠ ਨੂੰ ਪੱਲੇ ਨਾਲ ਬੰਨ੍ਹੀ ਬੈਠੇ ਨੇ, ਜਾਂ ਜਿਨ੍ਹਾਂ ਨੇ ਪੱਲਾ ਹੀ ਝੂਠ ਦਾ ਫੜਿਆ, ਉਹ ਜਿਵੇਂ ਜਿਵੇਂ ਸਮਾਂ ਬਦਲੇਗਾ ਤਿਵੇਂ ਤਿਵੇਂ ਸੁਭਾਅ ਵੀ ਬਦਲੇਗਾ, ਜਿਵੇਂ ਜਿਵੇਂ ਸਮਾਂ ਬਦਲੇਗਾ ਤਿਵੇਂ ਤਿਵੇਂ ਜਿਉਣ ਦਾ ਤਰੀਕਾ ਵੀ ਬਦਲੇਗਾ। ਅਤੇ ਜਿਹੜੇ ਝੂਠ ਦੇ ਨਾਲ ਜੁੜੇ ਰਹੇ, ਉਹਨਾਂ ਦੇ ਸੁਭਾਅ ਵਿੱਚ, ਉਹਨਾਂ ਦੇ ਜਿਉਣ ਵਿੱਚ, ਉਹਨਾਂ ਦੇ ਕਰਮਾਂ ਵਿੱਚ ਬਦਲਾਅ ਆਇਆ। ਉਹ ਜਿਹੜੇ ਸੱਚ ਦੇ ਪੱਲੇ ਨਾਲ ਲੱਗ ਗਏ, ਉਹਨਾਂ ਨੇ ਫਿਰ ਅਡੋਲ ਅਵਸਥਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। ਸਮਾਂ ਬਦਲਿਆ, ਹਾਲਾਤ ਵੀ ਬਦਲੇ, ਸਮਾਂ ਅਨੁਸਾਰੀ ਵੀ ਹੋਇਆ, ਸਮਾਂ ਖਿਲਾਫ ਵੀ ਹੋਇਆ। ਜਦੋਂ ਅਨੁਸਾਰੀ ਹੋਇਆ ਉਦੋਂ ਵੀ ਅਡੋਲ ਟਿਕੇ ਰਹੇ, ਅਤੇ ਜਦੋਂ ਸਮਾਂ ਖਿਲਾਫ ਹੋਇਆ ਉਹ ਖਿਲਾਫ ਹੋਣ ਉੱਤੇ ਵੀ ਅਡੋਲ ਹੀ ਟਿਕੇ ਰਹੇ। ਉਹਨਾਂ ਨੇ ਆਪਣੇ ਮਨ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਣ ਦਿੱਤਾ। ਕਿਉਂ? ਪੱਲਾ ਸੱਚ ਦਾ ਫੜਿਆ। ਜਿੱਥੇ ਸੱਚ ਦਾ ਪੱਲਾ ਹੋਵੇ, ਆਸਰਾ ਸੱਚ ਦਾ ਹੋਵੇ, ਆਧਾਰ ਸੱਚ ਦਾ ਹੋਵੇ, ਉੱਥੇ ਸਦਾ ਹੀ ਅਡੋਲ ਅਵਸਥਾ ਹੁੰਦੀ ਹੈ। ਉੱਥੇ ਜੀਵ ਕਦੇ ਡੋਲਦਾ ਨਹੀਂ, ਫਿਰ ਉਹ ਸੱਚ ਦੇ ਆਧਾਰ 'ਤੇ ਜੀਵਨ ਜਿਉਣ ਲੱਗ ਜਾਂਦਾ। ਜਿਹਦੇ ਕੋਲ ਜਿੰਨਾ ਹੀ ਮਜ਼ਬੂਤ ਸਹਾਰਾ ਹੋਏਗਾ ਉਨਾ ਹੀ ਉਹ ਅਡੋਲ ਹੋਣਗੇ, ਅਤੇ ਜਿਨ੍ਹਾਂ ਕੋਲ ਜਿੰਨਾ ਸਹਾਰਾ ਕਮਜ਼ੋਰ ਹੋਏਗਾ ਉਹ ਉਨੀ ਛੇਤੀ ਡੋਲ ਜਾਣਗੇ ਅਤੇ ਉਨੀ ਛੇਤੀ ਡਿੱਗ ਪੈਣਗੇ। ਇਸ ਲਈ ਆਪਣੇ ਮਨਾਂ ਨੂੰ ਸਹਾਰਾ ਕਦੇ ਕਮਜ਼ੋਰ ਨਾ ਦਿਓ। ਆਪਣੇ ਮਨਾਂ ਨੂੰ ਜਦੋਂ ਸਹਾਰਾ ਦੇਣਾ, ਮਜ਼ਬੂਤ ਆਸਰਾ ਦਿਓ, ਤਾਂ ਜੋ ਮਨ ਡੋਲਣ ਵੀ ਲੱਗੇ ਅਤੇ ਉਹ ਆਸਰਾ ਇਸ ਮਨ ਨੂੰ ਟਿਕਾ ਲਏ, ਉਹ ਆਸਰਾ ਮਨ ਨੂੰ ਆਧਾਰ ਦੇ ਕੇ ਰੋਕ ਲਵੇ, ਮਨ ਡੋਲੇ ਨਾ। ਮਨ ਨੂੰ ਆਸਰਾ ਜਦੋਂ ਦੇਣਾ ਉਦੋਂ ਮਜ਼ਬੂਤ ਦਿਓ, ਮਨਾਂ ਤੂੰ ਡੋਲੀ ਨਾ। ਗੁਰੂ ਅੱਗੇ ਇਹ ਅਰਦਾਸ ਕਰਦੇ ਰਿਹਾ ਕਰੋ, ਮਾਲਕਾ ਮੇਰੀ ਤੇ ਅਰਜੋਈ ਤੇਰੇ ਅੱਗੇ ਹੈ, ਮੈਂ ਤੇਰੇ ਅੱਗੇ ਨਮਸਕਾਰ ਕਰਦਾ ਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ, ਤੈਨੂੰ ਆਖਦਾ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਸਹਾਰਾ ਬਣੀ ਤੇ ਮੇਰਾ ਤੂੰ ਬਣੀ, ਮੈਂ ਕਿਸੇ ਹੋਰ ਦਾ ਆਸਰਾ ਆਪਣੇ ਜੀਵਨ ਵਿੱਚ ਨਾ ਤੱਕਾਂ। ਡੰਡਾਉਤ ਵੰਦਨ ਅਨਕ ਵਾਰ ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਮਾਲਕਾ ਮੈਨੂੰ ਆਪ ਹੱਥ ਦੇ ਕੇ ਰੱਖ ਲਾ, ਜੇ ਮੇਰਾ ਮਨ ਕਿਤੇ ਡੋਲਣ ਵੀ ਲੱਗੇ ਤੇਰੀ ਬਾਣੀ ਦਾ ਆਸਰਾ ਮੇਰਾ ਮਨ ਤੱਕੇ ਤੇ ਮੇਰਾ ਮਨ ਡੋਲਣ ਤੋਂ ਰੁਕ ਜਾਏ, ਕਿਉਂਕਿ ਮੈਂ ਸਹਾਰਾ ਤੇਰਾ ਲਿਆ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਮਾਲਕਾ ਤੂੰ ਸਹਾਰਾ ਦੇ ਕੇ ਰੱਖ, ਮੈਂ ਡੋਲਾਂਗਾ ਨਹੀਂ, ਆਸਰਾ ਦੇ ਕੇ ਰੱਖ। ਮਨ ਨੂੰ ਭਰੋਸਾ ਦਿਓ, ਮਨ ਨੂੰ ਮਜ਼ਬੂਤ ਸਹਾਰਾ ਦਿਓ। ਜਿੰਨਾ ਪਿੱਲਰ ਮਜ਼ਬੂਤ ਹੋਏਗਾ ਉਨਾ ਹੀ ਅਸੀਂ ਆਪਣੇ ਮਨ ਨੂੰ ਰੁਕ ਸਕਦੇ ਹਾਂ। ਪਿੱਲਰ ਕਦੇ ਕਮਜ਼ੋਰ ਨਹੀਂ ਕੀਤੇ ਜਾਂਦੇ, ਥੰਮ ਕਦੇ ਕਮਜ਼ੋਰ ਨਹੀਂ ਦਿੱਤੇ ਜਾਂਦੇ। ਉਹ ਥੰਮ ਦੇਣ ਲੱਗਿਆਂ ਮਜ਼ਬੂਤੀ ਪਰਖੀ ਜਾਂਦੀ ਹੈ, ਮਜ਼ਬੂਤੀ ਰੱਖੀ ਜਾਂਦੀ, ਤਾਂ ਜੋ ਛੱਤ ਨੂੰ ਆਸਾਨੀ ਨਾਲ ਖਿਲਾਰਿਆ ਜਾ ਸਕੇ। ਝੱਖੜ ਚੱਲੇ, ਹਨੇਰੀ ਚੱਲੇ, ਤੂਫਾਨ ਚੱਲੇ, ਉਹ ਪਿੱਲਰ ਸਾਡੀ ਛੱਤ ਨੂੰ ਡਿੱਗਣ ਨਾ ਦੇ। ਉਹ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਦੇ ਕੇ ਰੱਖੋ,
ਜਿਹੜੀ ਮਰਜ਼ੀ ਹਨੇਰੀ ਚੱਲ ਪਏ, ਝੱਖੜ ਚੱਲ ਪਏ, ਮਨ ਡਿੱਗੇ ਨਾ, ਮਨ ਦ੍ਰਿੜ ਹੋ ਕੇ ਰੁਕਿਆ ਰਵੇ, ਸਥਿਰ ਰਵੇ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਮਨ ਦ੍ਰਿੜ ਹੋ ਕੇ ਰਵੇ, ਨਾ ਇਹ ਡਿੱਗੇ ਤੇ ਨਾ ਡੋਲੇ, ਪਰ ਤਾਂ ਇਹ ਦ੍ਰਿੜ ਹੋਏਗਾ ਜੇ ਇਹਦੇ ਕੋਲ ਗੁਰੂ ਸ਼ਬਦ ਦਾ ਆਸਰਾ ਹੋਏਗਾ। ਇਸ ਲਈ ਸਾਹਿਬ ਕਹਿੰਦੇ ਭਾਈ ਜੇ ਜੁੜਨਾ ਕੋਈ ਸੱਚ ਨਾਲ ਜੁੜ, ਮਸਤ ਹੋਣਾ ਤੇ ਸੱਚ ਵਿੱਚ ਆਪਣੇ ਆਪ ਨੂੰ ਰੰਗ ਲਾ, ਸੱਚ ਵਿੱਚ ਸਮਾ ਜਾ, ਅਡੋਲ ਅਵਸਥਾ ਵਿੱਚ ਟਿਕ ਜਾਏਗਾ। ਫਿਰ ਕਹਿੰਦੇ ਸੱਚਾ ਮਨ ਵਸਾਇਆ, ਸੱਚਾ ਮਨ ਪਾਇਆ, ਜਦੋਂ ਸੱਚਾ ਮਨ ਨੂੰ ਭਾ ਗਿਆ, ਮਨ ਵਿੱਚ ਭਾ ਗਿਆ, ਮਨ ਨੂੰ ਚੰਗਾ ਲੱਗ ਗਿਆ, ਸੱਚ ਵਸਾਇਆ, ਸੱਚ ਵਸ ਗਿਆ, ਸ਼ਬਦ ਰੱਤੇ ਅੰਤ ਨਵੇੜਾ। ਕਹਿੰਦੇ ਨਵੇੜਾ ਤੇ ਅਖੀਰ ਸ਼ਬਦ ਵਿੱਚ ਰੱਤਿਆਂ ਦਾ ਹੀ ਹੋਣਾ। ਉਹ ਭਾਈ ਨਿਤਰਣਗੇ ਉਹ ਜਿਹੜੇ ਸ਼ਬਦ ਵਿੱਚ ਰੱਤੇ ਹੋਣਗੇ, ਜਿਨ੍ਹਾਂ ਨੂੰ ਸੱਚ ਦੀ ਰੰਗਤ ਚੜ੍ਹੀ ਹੋਏਗੀ, ਉਹ ਜਿਨ੍ਹਾਂ ਦੇ ਪੱਲੇ ਝੂਠ ਹੋਇਆ, ਜਿਨ੍ਹਾਂ ਕੋਲ ਝੂਠਾ ਰੰਗ ਹੋਇਆ, ਉੱਥੇ ਤੇ ਫਿਰ ਸਾਹਿਬ ਕਹਿੰਦੇ ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜਾਂਦੇ ਬਿਲਮ ਨਾ ਹੋ ਗਈ। ਇਹਨਾਂ ਦੇ ਜਾਂਦਿਆਂ ਦਾ ਫਿਰ ਕੋਈ ਬਿਲਮ ਨਹੀਂ ਹੈ, ਦੇਰੀ ਨਹੀਂ, ਇਹ ਤੇ ਉਸੇ ਵੇਲੇ ਬਿਣਸ ਜਾਂਦਾ ਹੈ। ਮਾਲਕ ਕਹਿੰਦੇ ਜਦੋਂ ਬਾਣੀ ਪੜ੍ਹੀਏ ਸਤਿਗੁਰੂ ਆਖਦੇ ਕਹਿੰਦੇ ਕੁਸੁੰਭ ਦਾ ਰੰਗ ਕੱਚਾ ਹੈ, ਮੁੱਲ ਇਸ ਦਾ ਛੋਛਾ ਹੈ, ਇਹਦਾ ਮੁੱਲ ਵੀ ਕੋਈ ਨਹੀਂ ਔਰ ਇਹ ਰਹਿੰਦਾ ਵੀ ਬਹੁਤਾ ਚਿਰ ਨਹੀਂ। ਇਸ ਰੰਗ ਦੇ ਵਿੱਚ ਰੰਗੇ ਜਾਣ ਵਾਲਿਆਂ ਦਾ ਰੰਗ ਵੀ ਛੇਤੀ ਲੱਥ ਜਾਂਦਾ ਔਰ ਮੁੱਲ ਵੀ ਉਹਨਾਂ ਦਾ ਕੁਝ ਨਹੀਂ ਰਹਿ ਜਾਂਦਾ, ਉਹ ਬਿਲਕੁਲ ਵਿਅਰਥ ਮੁੱਲ ਵਾਲੇ ਬਣ ਜਾਂਦੇ ਨੇ। ਪਰ ਜਿਨ੍ਹਾਂ ਕੋਲ ਸੱਚ ਦਾ ਰੰਗ ਹੋਵੇ ਉਹਨਾਂ ਦਾ ਮੁੱਲ ਕੋਈ ਨਹੀਂ ਜੇ ਪਾ ਸਕਦਾ, ਭਾਵੇਂ ਦੁਨੀਆਂ ਸਾਰੀ ਜ਼ੋਰ ਲਾ ਲਏ। ਸੱਚ ਮਨ ਪਾਇਆ, ਸੱਚ ਵਸਾਇਆ, ਸੱਚ ਵਸ ਗਿਆ, ਸ਼ਬਦ ਰੱਤੇ ਅੰਤ ਨਵੇੜਾ, ਸ਼ਬਦ ਵਿੱਚ ਰੱਤੇ ਗਏ, ਅਖੀਰ ਨਵੇੜਾ ਹੋਇਆ, ਨਾਨਕ ਨਾਮ ਰੱਤੇ ਸੇ ਸੱਚ ਸਮਾਣੇ। ਸੱਚ ਵਿੱਚ ਕੌਣ ਸਮਾਏ? ਕਹਿੰਦੇ ਜਿਹੜੇ ਉਹਦੇ ਨਾਮ ਵਿੱਚ ਰੱਤੇ ਗਏ, ਜਿਹੜੇ ਉਹਦੇ ਨਾਮ ਵਿੱਚ ਲੀਨ ਹੋ ਗਏ, ਜਿਨ੍ਹਾਂ ਨੇ ਉਹਦੇ ਨਾਲ ਆਪਣੀ ਪ੍ਰੀਤ ਬਣਾ ਲਈ, ਆਪਣਾ ਪ੍ਰੇਮ ਬਣਾ ਲਿਆ, ਉਹ ਸੱਚ ਵਿੱਚ ਸਮਾ ਗਏ, ਰੱਤੇ ਗਏ। ਬਾਹਰ ਨਾਮ ਭਵਜਲ ਫੇਰਾ, ਉਹ ਮੁੜ ਕੇ ਉਹਨਾਂ ਨੂੰ ਭਵਜਲ ਵਿੱਚ ਨਹੀਂ ਆਉਣਾ ਪਿਆ, ਕਿਉਂਕਿ ਉਹਨਾਂ ਨੂੰ ਮਾਲਕ ਨੇ ਆਪ ਹੱਥ ਦੇ ਕੇ ਰੱਖ ਲਿਆ। ਸੱਚ ਦਾ ਰੰਗ ਬੜਾ ਕੀਮਤੀ ਜੇ, ਮਜੀਠ ਦਾ ਰੰਗ ਬੜਾ ਕੀਮਤੀ ਜੇ, ਜਿਹਨੂੰ ਚੜ ਜਾਏ ਉਹ ਰੰਗ ਕਦੇ ਲੱਥਦਾ ਨਹੀਂ। ਇਸੇ ਲਈ ਬਾਪੂ ਜੀ ਨੇ ਕਿਹਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਨਾ ਇਹ ਮੈਲਾ ਹੋਵੇ ਤੇ ਨਾ ਇਹਨੂੰ ਦਾਗ ਲੱਗੇ, ਪਰ ਇਹ ਰੰਗ ਲੱਗਦਾ ਕਿਸੇ ਕਿਸੇ ਨੂੰ ਹੈ। ਜਿਹਨੂੰ ਲੱਗ ਜਾਏ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਜਿਨ੍ਹਾਂ ਦੇ ਮਨ ਵਿੱਚ ਲੱਗ ਗਿਆ ਉਹਨਾਂ ਦੇ ਮਨ ਨੂੰ ਕਦੇ ਇਹ ਰੰਗ ਉਤਰਦਾ ਨਹੀਂ, ਕਿਉਂਕਿ ਰੰਗ ਸੱਚ ਦਾ ਹੈ, ਰੰਗ ਉਸ ਅਕਾਲ ਦੇ ਪ੍ਰੇਮ ਦਾ ਹੈ। ਪ੍ਰੇਮ ਦਾ ਰੰਗ ਜਿਨ੍ਹਾਂ ਦੇ ਮਨ ਨੂੰ ਚੜਿਆ ਉੱਥੇ ਫਿਰ ਬਹੁਰ ਨਾ ਭਵ ਜਲ ਫੇਰਾ। ਮਲ ਕਹਿੰਦੇ ਮੁੜ ਕੇ ਦੁਬਾਰਾ ਜੰਮਣ ਮਰਨ

ਫਿਰ ਦੂਸਰਾ ਪਦਾ ਆਰੰਭਿਆ ਜੀ ਗੁਰੂ ਸਾਹਿਬ ਨੇ। ਪਹਿਲਾਂ ਜ਼ਿਕਰ ਕੀਤਾ ਜੀ ਸੱਚ ਦੇ ਰੰਗ ਦਾ, ਹੁਣ ਦੂਜਾ ਜ਼ਿਕਰ ਕਰ ਰਹੇ ਨੇ ਮਾਇਆ ਦੇ ਸ਼ੁਦਾ ਦਾ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੱਚ ਦਾ ਰੰਗ ਟਾਵਿਆਂ ਨੂੰ ਚੜ੍ਹਦਾ, ਮਾਇਆ ਦਾ ਸ਼ੁਦਾ ਤੇ ਸਾਰਿਆਂ ਦੇ ਮੱਥੇ 'ਤੇ ਹੀ ਚੜ੍ਹਿਆ। ਮਾਇਆ ਹੈ ਹੀ ਐਸੀ ਖੇਡ ਬਣਾਈ ਹੋਈ ਉਸ ਮਾਲਕ ਦੀ, ਇਹ ਸ਼ੁਦਾਈ ਬੜਾ ਕਰਦੀ ਜੇ ਆਉਂਦਿਆਂ ਵੀ ਤੇ ਜਾਂਦਿਆਂ ਵੀ। ਜਦੋਂ ਆ ਜਾਏ ਉਦੋਂ ਵੀ ਬੰਦਾ ਸ਼ੁਦਾਈ ਹੋ ਜਾਂਦਾ ਵੀ ਬੜੀ ਆ ਗਈ ਹੁਣ, ਹੁਣ ਭਾਈ ਸ਼ੁਦਾਈ ਹੋ ਜਾਂਦਾ ਫਿਰ। ਅਤੇ ਜਦੋਂ ਜਾਂਦੀ ਹੈ ਉਦੋਂ ਕਿ ਥੋੜ੍ਹਾ ਬਹੁਤਾ ਕਿਤੇ ਸ਼ੁਦਾਪੁਣਾ ਅਜੇ ਘੱਟ ਰਹਿ ਗਿਆ ਹੋਵੇ, ਜਾਂਦੀ ਹੋਈ ਉਹ ਵੀ ਸ਼ੁਦਾਪੁਣਾ ਬਖਸ਼ ਜਾਂਦੀ, ਫਿਰ ਮਨੁੱਖ ਕਮਲਾ ਹੋ ਜਾਂਦਾ। ਇਸ ਲਈ ਮਾਲਕ ਨੇ ਆਖਿਆ ਕਹਿੰਦੇ ਮਾਇਆ ਮੋਹ ਸਭ ਬਰਲ ਹੈ। ਬਰਲ ਕਹਿੰਦੇ ਜੀ ਸ਼ੁਦਾਈ ਨੂੰ। ਜਿਵੇਂ ਆਪਾਂ ਇੱਕ ਬਚਨ ਗੁਰੂ ਅਮਰਦਾਸ ਸਾਹਿਬ ਦਾ ਪੜ੍ਹਦੇ ਨਾ, ਜਿੱਥੇ ਮਾਲਕ ਕਹਿੰਦੇ ਜਿੱਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਉੱਥੇ ਬਰਲ ਦਾ ਮਤਲਬ ਉਹੀ ਸ਼ੁਦਾਈ ਪੁਣਾ, ਜਿਹੜੇ ਨਸ਼ੇ ਨੂੰ ਕੀਤਿਆਂ ਆਪਦੀ ਮਤ ਭੁੱਲ ਜਾਏ ਤੇ ਸ਼ਦਾਪੁਣਾ ਮੂਰਖਤਾਈ ਮਤ ਵਿੱਚ ਆਣ ਵਸੇ, ਆਪਣੀ ਸੋਝੀ ਨਾ ਰਵੇ ਸਗੋਂ ਜੀਵ ਸ਼ਦਾਈ ਹੋ ਕੇ ਤੁਰਿਆ ਫਿਰੇ, ਮਾਲਕ ਉਹਦੇ ਲਈ ਸ਼ਬਦ ਬਰਲ ਵਰਤਦੇ। ਹੁਣ ਕੱਲਾ ਉਹੀ ਨਸ਼ਾ ਨਹੀਂ, ਚੇਤਾ ਰੱਖੋ ਕਈ ਜੀਵ ਐਸੇ ਨੇ ਜਿਹੜੇ ਕਹਿੰਦੇ ਜੀ ਅਸੀਂ ਨਸ਼ੇ ਦੀ ਵਰਤੋਂ ਨਹੀਂ ਕਰਦੇ, ਅਸੀਂ ਤੇ ਬਿਨਾਂ ਨਸ਼ੇ ਤੋਂ ਰਹਿਣ ਵਾਲੇ ਹਾਂ। ਚੰਗੀ ਗੱਲ ਹੈ ਉਹ ਸਰੀਰਕ ਨਸ਼ਾ ਨਹੀਂ ਕਰਦੇ, ਪਰ ਜਿੱਥੇ ਉਹ ਸਰੀਰਕ ਨਸ਼ੇ ਤੋਂ ਮੁਕਤ ਨੇ ਉੱਥੇ ਚੰਗਾ ਹੋਵੇ ਜੇ ਉਹ ਮਨ ਦੇ ਨਸ਼ੇ ਤੋਂ ਵੀ ਮੁਕਤ ਹੋਣ। ਪਰ ਅਫਸੋਸ ਇਸ ਗੱਲ ਦਾ ਉਹਨਾਂ ਨੇ ਸਰੀਰ ਦਾ ਨਸ਼ਾ ਤੇ ਨਹੀਂ ਕੀਤਾ, ਸਰੀਰ ਦੇ ਨਸ਼ੇ ਤੋਂ ਤੇ ਬਚੇ ਚੰਗੀ ਗੱਲ, ਪਰ ਉਹਨਾਂ ਦਾ ਮਨ ਉਹ ਵੱਧ ਨਸ਼ੇ ਦੇ ਵਿੱਚ ਮਸਤ ਹੋਇਆ, ਕਿਉਂਕਿ ਉੱਥੇ ਨਸ਼ਾ ਹੀ ਉਹ ਚੜ੍ਹਿਆ ਜਿਹਨੂੰ ਗੁਰੂ ਸਾਹਿਬ ਮਾਇਆ ਦਾ ਨਸ਼ਾ ਕਹਿ ਰਹੇ। ਅਤੇ ਚੇਤਾ ਰੱਖੋ ਸਰੀਰਕ ਨਸ਼ਾ ਤੇ ਲੱਥ ਜਾਂਦਾ ਹੈ, ਕੁਝ ਚਿਰ ਬਾਅਦ 2 ਘੰਟੇ 4 ਘੰਟੇ 10 ਘੰਟਿਆਂ ਬਾਅਦ 1 ਦਿਨ ਬਾਅਦ ਲੱਥ ਜਾਏਗਾ, ਪਰ ਜਿਨ੍ਹਾਂ ਨੂੰ ਮਾਇਆ ਦਾ ਨਸ਼ਾ ਚੜ੍ਹ ਜਾਏ ਮਾਇਆ ਦਾ ਨਸ਼ਾ ਮੁੜ ਕੇ ਲੱਥਦਾ ਨਹੀਂ ਜੇ, ਇਹ ਉਹਨਾਂ ਚਿਰ ਨਹੀਂ ਲੱਥਦਾ ਜਿੰਨਾ ਚਿਰ ਇਹ ਮਾਇਆ ਦੇ ਨਸ਼ੇ ਤੋਂ ਗੁਰੂ ਆਪ ਮੁਕਤ ਨਾ ਕਰੇ। ਨਹੀਂ ਤੇ ਸਾਰੀ ਜ਼ਿੰਦਗੀ ਲੰਘ ਜਾਂਦੀ, ਜੀਵ ਇਸੇ ਮਾਇਆ ਦੇ ਨਸ਼ੇ 'ਚ ਰਹਿ ਜਾਂਦਾ। ਚੇਤਾ ਰੱਖੋ ਬਹੁਤੀ ਆਈ ਮਾਇਆ ਦਾ ਨਸ਼ਾ ਚੜ੍ਹ ਗਿਆ, ਹੁਣ ਇਹ ਨਸ਼ਾ ਉਦੋਂ ਨਹੀਂ ਲੱਥਣਾ ਜੇ ਆਪਾਂ ਆਖੀਏ ਵੀ ਮਾਇਆ ਚਲੀ ਜਾਏਗੀ ਤੇ ਨਸ਼ਾ ਲੱਥ ਜਾਏਗਾ। ਨਹੀਂ, ਮਾਇਆ ਬਹੁਤੀ ਆਈ ਨਸ਼ਾ ਚੜ੍ਹ ਗਿਆ, ਜਦੋਂ ਮਾਇਆ ਗਈ ਉਹ ਜਾਂਦੀ ਹੋਈ ਨੇ ਨਸ਼ਾ ਸਗੋਂ ਹੋਰ ਸਿਰ ਤੇ ਸਵਾਰ ਕਰਤਾ, ਇਸ ਮਨੁੱਖ ਨੂੰ ਬਰਲ ਪਵਾ ਕੇ ਰੱਖਤਾ, ਮੂਰਖ ਹੀ ਬਣਾਤਾ। ਨਸ਼ਾ ਲੱਥਿਆ ਨਹੀਂ, ਸਗੋਂ ਜੀਵ ਉਸ ਨਸ਼ੇ ਵਿੱਚ ਵਧੀਕ ਉਲਝ ਗਿਆ। ਦੇਖੋ ਹਾਂ, ਜਦੋਂ ਬਹੁਤੀ ਸੀ ਮਨੁੱਖ ਕਹਿੰਦਾ ਮੁੱਕਦਾ ਨਹੀਂ, ਧਨ ਜਿੰਨਾ ਮਰਜ਼ੀ ਖਰਚ ਲਾਂ, ਮੁੱਕਦਿਆਂ ਘਟਦਿਆਂ ਕੋਲੋਂ ਚਲੇ ਗਈ, ਫਿਰ ਮਨੁੱਖ ਐਸਾ ਸ਼ਦਾਈ ਹੁੰਦਾ ਕਹਿੰਦਾ ਹੁਣ ਮੈਂ ਦੁਬਾਰਾ ਫਿਰ ਹਾਸਲ ਕਰਨੀ ਹੈ, ਉਹ ਦੁਬਾਰਾ ਫਿਰ ਦੌੜਦਾ। ਉਹ ਨਸ਼ਾ ਹੀ ਹੈ ਨਾ ਜੀ ਜਿਹੜਾ ਸਿਰ ਤੇ ਸਵਾਰ ਹੈ। ਮਾਇਆ ਮੋਹ ਸਭ ਵਰਲ ਹੈ, ਮਾਲਕ ਕਹਿੰਦੇ ਇਹ ਵਰਲ ਹੈ ਭਾਈ, ਦੂਜੇ ਭਾਏ ਖਵਾਈ ਰਾਮ। ਇੱਥੇ ਬੰਦਾ ਦੂਜੇ ਦੇ ਪ੍ਰੇਮ ਵਿੱਚ ਬਸ ਖੁਆਰ ਹੀ ਹੋਇਆ ਰਹਿੰਦਾ ਹੈ। ਜਿਵੇਂ ਇੱਕ ਬਚਨ ਆਪਾਂ ਸਤਿਗੁਰੂ ਦੀ ਬਾਣੀ ਦਾ ਪੜ੍ਹਦੇ, ਦੁਈਏ ਭਾਏ ਵਿਗੁੱਚੀ ਹੈ ਗਲ ਪਈ ਸ ਜਮ ਕੀ ਫਾਸ। ਜਦੋਂ ਜੀਵ ਦੂਜੇ ਦੇ ਪ੍ਰੇਮ ਵਿੱਚ ਫਸ ਜਾਂਦਾ ਹੈ, ਮਾਲਕ ਕਹਿੰਦੇ ਫਿਰ ਜਮਾਂ ਦੀ ਫਾਹੀ ਗਲ ਵਿੱਚ ਪੈਂਦੀ ਹੈ। ਜਿਵੇਂ ਇੱਕ ਬਚਨ ਆਪਾਂ ਗੁਰੂ ਅਰਜਨ ਸਾਹਿਬ ਦਾ ਹੀ ਆ ਮਹੀਨੇ ਦੀ ਆਰੰਭਤਾ ਨੂੰ ਲੈ ਕੇ, ਭਾਦੋਏ ਪਰਮ ਭੁਲਾਣੀਆਂ ਦੂਜੇ ਲਗਾ ਹੇਤ। ਉਹ ਜਿਹੜਾ ਦੂਜੇ ਦੇ ਹੇਤ ਵਿੱਚ ਲੱਗ ਗਿਆ ਉਹ ਭਰਮ ਵਿੱਚ ਹੀ ਰਿਹਾ, ਉੱਥੇ ਪ੍ਰੇਮ ਨਹੀਂ ਹੈ, ਉੱਥੇ ਪਿਆਰ ਨਹੀਂ। ਉੱਥੇ ਪ੍ਰੇਮ ਹੈ ਪਰ ਝੂਠ ਨਾਲ ਹੈ, ਸੱਚ ਨਾਲ ਨਹੀਂ। ਮਾਲਕ ਕਹਿੰਦੇ ਜਿਨ੍ਹਾਂ ਦਾ ਝੂਠ ਨਾਲ ਪ੍ਰੇਮ ਹੈ ਉੱਥੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ ਜੇ ਆਉਂਦਾ, ਕਿਸੇ ਕੰਮ ਨਹੀਂ ਆਉਂਦਾ। ਲੱਖ ਸ਼ਿੰਗਾਰ ਬਣਾਇਆ
ਜਿਵੇਂ ਆਪਾਂ ਇੱਕ ਇੱਥੇ ਮਨ ਦੇ ਅੰਦਰ ਭਰਮ ਹੀ ਕੋਈ ਸੰਸਾਰਿਕ ਤੌਰ 'ਤੇ ਪਾਲ ਲਏ, ਕੋਈ ਸੰਸਾਰਿਕ ਤੌਰ 'ਤੇ। ਗੁਰੂ ਸਾਹਿਬ ਨੇ ਉੱਥੇ ਉਦਾਹਰਣ ਜੀਵ ਇਸਤਰੀ ਦਿੱਤੀ ਹੈ, ਲੱਕ ਸ਼ਿੰਗਾਰ ਬਣਾਇਆ। ਕੋਈ ਜੀਵ ਇਸਤਰੀ ਸੰਸਾਰਿਕ ਤੌਰ 'ਤੇ ਇੱਕ ਇਸਤਰੀ ਆਪਣੇ ਮਨ ਵਿੱਚ ਭਰਮ ਪਾਲ ਲਏ, ਮੈਂ ਪਤੀ ਵਰਤਾ ਹਾਂ, ਭਰਮ ਇਹ ਪਾਲ ਲੈਣਾ ਵੀ ਮੇਰੇ ਸਿਰ ਦਾ ਸਾਈ ਮੇਰੇ ਸਿਰ 'ਤੇ ਹੈ, ਅਜੇ ਉਹ ਸੁਹਾਗਣ ਨਹੀਂ, ਸਿਰਫ ਉਹਨੇ ਭਰਮ ਪਾਲ ਲਿਆ ਵੀ ਮੈਂ ਸੁਹਾਗਣ, ਉਹਨੇ ਸੁਹਾਗਣ ਹੋਣ ਦਾ ਭਰਮ ਪਾਲ ਲਿਆ, ਅਜੇ ਉਹਦੇ ਕੋਲ ਖਸਮ ਪਤੀ ਮਾਲਕ ਨਹੀਂ, ਉਹਨੇ ਭਰਮ ਪਾਲਿਆ। ਉਹ ਭਰਮ ਪਾਲਿਆ, ਉਹਨੇ ਬੜੇ ਸ਼ਿੰਗਾਰ ਲਾ ਲਏ, ਪਰ ਉਹਦੇ ਸਾਰੇ ਲਾਏ ਹੋਏ ਸ਼ਿੰਗਾਰ ਵਿਅਰਥ ਨੇ, ਕਿਉਂਕਿ ਉਹਦੇ ਕੋਲ ਖਸਮ ਹੈ ਨਹੀਂ, ਉਹਦੇ ਕੋਲ ਪਤੀ ਹੈ ਨਹੀਂ, ਉਹਦੇ ਕੋਲ ਸਿਰਫ ਭਰਮ ਹੈ। ਔਰ ਜਿਹੜਾ ਉਹਦਾ ਭਰਮ ਹੈ ਉਹ ਜਦੋਂ ਬਿਣਸੇਗਾ ਉਹਦੇ ਕੋਲ ਸਿਵਾਏ ਠੋਕਰਾਂ ਤੋਂ ਕੁਝ ਨਹੀਂ ਹੈ। ਉਹਦਾ ਸ਼ਿੰਗਾਰ ਕਿਸੇ ਲੇਖੇ, ਸ਼ਿੰਗਾਰ ਉਸ ਇਸਤਰੀ ਦਾ ਲੇਖੇ ਵਿੱਚ ਜੇ ਜਿਹੜੀ ਇਸਤਰੀ ਕੋਲ ਸਿਰ ਦਾ ਸਾਈ ਸਿਰ 'ਤੇ ਹੋਵੇ, ਸੁਹਾਗਣ ਹੋਵੇ। ਜਿਵੇਂ ਬਾਪੂ ਜੀ ਨੇ ਬਾਣੀ 'ਚ ਤਿੰਨ ਇਸਤਰੀਆਂ ਦਾ ਜ਼ਿਕਰ ਕੀਤਾ, ਕੁਚੱਜੀ ਸੁਚੱਜੀ ਤੇ ਗੁਣਵੰਤੀ। ਮਾਲਕ ਨੇ ਕੁਚੱਜੀ ਦਾ ਜ਼ਿਕਰ ਕਰਦਿਆਂ ਆਖਿਆ, ਤੇਰੇ ਕੋਲ ਚੱਜੀ ਕੋਈ ਨਹੀਂ, ਤੂੰ ਸਿਰਫ ਸ਼ਿੰਗਾਰ ਲਾਉਣ ਵਾਲੀ ਹੈ, ਤੇਰੇ ਕੋਲ ਚੱਜ ਹੁੰਦਾ ਤੇ ਤੂੰ ਖਸਮ ਦੀਆਂ ਨਜ਼ਰਾਂ 'ਚ ਪਰਵਾਨੀ ਜਾਂਦੀ। ਸੁਚੱਜੀ ਉਹ ਜਿਹਦੇ ਕੋਲ ਚੱਜ ਹੈ, ਕਿਤੇ ਕਿਤੇ ਉਹ ਅਕਾਲ ਪੁਰਖ ਦੀ ਪ੍ਰਸੰਨਤਾ ਖਸਮ ਨੂੰ ਹਾਸਲ ਕਰ ਲੈਂਦੀ ਹੈ। ਗੁਣਵੰਤੀ ਉਹ ਹੈ ਜਿਹਨੇ ਸਦਾ ਆਪਣੇ ਖਸਮ ਨੂੰ ਆਪਣੇ ਨਾਲ ਰੱਖਿਆ ਹੈ, ਉਹਨੂੰ ਗੁਣਵੰਤੀ ਕਿਹਾ। ਕੁਚੱਜੀ ਕਦੇ ਸਮਾਜ ਵਿੱਚ ਮਾਣ ਨਹੀਂ ਜੇ ਪਾਉਂਦੀ, ਇਸੇ ਤਰ੍ਹਾਂ ਗੁਰੂ ਦੀਆਂ ਨਜ਼ਰਾਂ 'ਚ ਕੁਚੱਜੀ ਕਦੇ ਮਾਣ ਨਹੀਂ ਪਾਉਂਦੀ। ਉਹ ਜਿਹਨੂੰ ਚੱਜੀ ਹੈ ਨਹੀਂ, ਉਹਨੇ ਕੀ ਆਪਣੇ ਖਸਮ ਦੀ ਪ੍ਰਸੰਨਤਾ ਪਾਉਣੀ, ਕੀ ਉਹਨੇ ਉਹਦੀ ਖੁਸ਼ੀ ਨੂੰ ਹਾਸਲ ਕਰਨਾ। ਇਸ ਲਈ ਸਤਿਗੁਰੂ ਨੇ ਉਹ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਨੂੰ ਲੈ ਕੇ ਮਾਤੀ ਇਹ ਦਿੱਤੀ ਹੈ, ਭਾਦੋਂ ਭਰਮ ਭੁਲਾਣੀਆਂ। ਉਹ ਜੇ ਭਰਮ ਵਿੱਚ ਪਵਾਂਗੇ ਤੇ ਫਿਰ ਦੂਜਾ ਲੱਗਾ ਖੇਤ, ਕਹਿੰਦੇ ਦੂਜੇ ਦੇ ਖੇਤ ਵਿੱਚ ਲੱਗ ਕੇ ਜੀਵ ਭਰਮ ਵਿੱਚ ਹੀ ਰਹਿ ਗਿਆ, ਫਿਰ ਭਰਮ ਵਿੱਚ ਫਸਿਆ, ਨਿਬੜਦਾ ਕਿੱਥੇ ਹੈ। ਮਾਲਕ ਕਹਿੰਦੇ ਦੂਜਾ ਭਾਏ ਖਵਾਈ ਰਾਮ, ਫਿਰ ਉਹ ਖਵਾਰ ਹੁੰਦਾ ਹੈ, ਉੱਥੇ ਫਿਰ ਟਿਕਾਣਾ ਨਹੀਂ, ਉੱਥੇ ਸਥਿਰਤਾ ਨਹੀਂ, ਉੱਥੇ ਪਛਤਾਵਾ ਹੈ, ਉੱਥੇ ਓਟ ਨਹੀਂ, ਉੱਥੇ ਸਹਾਰਾ ਨਹੀਂ, ਉੱਥੇ ਪਛਤਾਵਾ ਹੈ। ਕਿਉਂਕਿ ਹੇਤ ਇੱਕ ਨਾਲ ਨਹੀਂ, ਹੇਤ ਦੂਜੇ ਨਾਲ ਹੈ। ਪਰਛਾਵੇਂ ਨਾਲ ਪਿਆਰ ਜਿੰਨਾ ਮਰਜ਼ੀ ਕਰ ਲਓ, ਪਰਛਾਵੇਂ ਨਾਲ ਕੀਤਾ ਪਿਆਰ ਬਿਣਸਦਾ ਹੀ ਹੈ। ਪਰਛਾਵੇਂ ਵਿੱਚ ਵਾਧਾ ਵੀ ਹੁੰਦਾ ਹੈ, ਪਰਛਾਵੇਂ ਵਿੱਚ ਘਾਟਾ ਵੀ ਹੁੰਦਾ ਹੈ। ਤੁਸੀਂ ਵੇਖੋ, ਹਾਂ, ਆਪਣੇ ਸਰੀਰ, ਸਾਡੇ ਸਰੀਰ ਦਾ ਇੱਕ ਪਰਛਾਵਾ ਹੈ, ਪਰ ਪਰਛਾਵਾ ਉਦੋਂ ਬਣਦਾ ਜਦੋਂ ਚਾਨਣ ਹੋਵੇ। ਜੇ ਚਾਨਣ ਨਾ ਹੋਵੇ, ਹਨੇਰੇ ਵਿੱਚ ਕਦੇ ਪਰਛਾਵਾ ਨਹੀਂ ਜੇ ਬਣਦਾ, ਹਨੇਰੇ ਵਿੱਚ ਪਰਛਾਵਾ ਬਿਣਸ ਜਾਂਦਾ। ਰੌਸ਼ਨੀ ਹੋਵੇ ਫਿਰ ਪਰਛਾਵਾ ਬਣਦਾ, ਫਿਰ ਪਰਛਾਵੇ ਦਾ ਆਕਾਰ, ਰੌਸ਼ਨੀ ਕਿਸ ਪਾਸੇ ਤੋਂ ਪੈ ਰਹੀ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ। ਪਰਛਾਵੇ ਦਾ ਆਕਾਰ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਤੁਸੀਂ ਕਦੇ ਵੇਖ ਲਓ ਕਿ ਸਾਡੇ ਸਰੀਰ ਦੇ ਪਰਛਾਵੇ ਦਾ ਆਕਾਰ ਇੱਕੋ ਜਿਹਾ ਰਹਿੰਦਾ ਹੈ। ਦੁਪਹਿਰੇ ਪਰਛਾਵਾਂ ਛੋਟਾ ਹੋ ਜਾਂਦਾ, ਸ਼ਾਮਾਂ ਪੈ ਜਾਣ ਪਰਛਾਵਾਂ ਵੱਡਾ ਹੋ ਜਾਂਦਾ, ਪਰਛਾਵਾਂ ਵੱਧਦਾ ਤੇ ਘਟਦਾ ਹੈ। ਅਕਾਲ ਪੁਰਖ ਸੱਚ ਜੇ ਮਾਇਆ ਉਹਦਾ ਪਰਛਾਵਾ ਹੈ, ਮਾਇਆ ਵੱਧਦੀ ਵੀ ਹੈ, ਮਾਇਆ ਘਟਦੀ ਵੀ ਹੈ, ਮਾਇਆ ਵੱਧਦੀ ਵੀ ਹੈ ਤੇ ਮਾਇਆ ਘਟਦੀ ਵੀ ਹੈ। ਕਿਉਂਕਿ ਪਰਛਾਵਾਂ ਕਦੇ ਸਥਿਰ ਨਹੀਂ ਰਹਿੰਦਾ, ਪਰਛਾਵਾਂ ਕਦੇ ਦੂਰ ਹੋ ਜਾਂਦਾ, ਕਦੇ ਪਰਛਾਵਾਂ ਨੇੜੇ ਹੋ ਜਾਂਦਾ। ਇਸੇ ਤਰ੍ਹਾਂ ਮਾਇਆ ਕਦੇ ਦੂਰ ਹੋ ਜਾਂਦੀ, ਮਾਇਆ ਕਦੇ ਨੇੜੇ ਹੋ ਜਾਂਦੀ। ਤੇ ਜੇ ਸੱਚ ਪੱਲੇ ਹੋਵੇ, ਸੱਚ ਕਦੇ ਦੂਰ ਨਹੀਂ ਜੇ ਹੁੰਦਾ, ਸੱਚ ਸਦਾ ਹੀ ਨੇੜੇ ਰਹਿੰਦਾ, ਸੱਚ ਕਦੇ ਵੱਧਦਾ ਤੇ ਘਟਦਾ ਨਹੀਂ, ਸੱਚ ਇੱਕੋ ਰੂਪ ਵਿੱਚ ਹੀ ਰਹਿੰਦਾ। ਸਾਡਾ ਸਰੀਰ ਕਦੇ ਵਧਿਆ ਘਟਿਆ, ਪਰਛਾਵਾਂ ਵੱਧਦਾ ਤੇ ਘਟਦਾ। ਇਸੇ ਤਰ੍ਹਾਂ ਅਕਾਲ ਪੁਰਖ ਇੱਕੋ ਜਿਹਾ, ਉਹਦਾ ਪਰਛਾਵਾਂ ਵੱਧਦਾ ਤੇ ਘਟਦਾ। ਆਪਾਂ ਇਹੀ ਕਹਿੰਦੇ ਨਾ ਜੀ, ਮਾਇਆ ਕਦੇ ਵੱਧ ਜਾਂਦੀ ਕਦੇ ਘਟ ਜਾਂਦੀ ਹੈ, ਮਾਇਆ ਕਦੇ ਆ ਜਾਂਦੀ ਹੈ ਮਾਇਆ ਕਦੇ ਚਲੇ ਜਾਂਦੀ ਹੈ। ਕਦੇ ਇਹ ਆਖਿਆ ਅੱਜ ਰੱਬ ਵੱਧ ਗਿਆ ਤੇ ਅੱਜ ਰੱਬ ਘਟ ਗਿਆ, ਅੱਜ ਰੱਬ ਆ ਗਿਆ ਤੇ ਅੱਜ ਰੱਬ ਚਲੇ ਗਿਆ,
ਨਹੀਂ, ਮਾਇਆ ਉਹਦਾ ਪਰਛਾਵਾਂ ਜੇ। ਅਤੇ ਜਿਹੜਾ ਪਰਛਾਵੇਂ ਨਾਲ ਪ੍ਰੇਮ ਪਾਏਗਾ, ਚੇਤਾ ਰੱਖੋ ਉਹਦੇ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਹੀਂ। ਜਿਹੜਾ ਧੂੰਏ ਦੇ ਬੱਦਲਾਂ ਨਾਲ ਮੋਹ ਪਾ ਕੇ ਬਹਿ ਜਾਏ, ਉਹਦਾ ਮੋਹ ਇੱਕ ਨਾ ਇੱਕ ਦਿਨ ਟੁੱਟਦਾ ਹੀ ਹੈ, ਕਿਉਂਕਿ ਸੱਚ ਦਾ ਸੂਰਜ ਕਦੇ ਛਿਪਿਆ ਨਹੀਂ ਰਹਿੰਦਾ, ਸੂਰਜ ਬੱਦਲਾਂ ਤੋਂ ਮਗਰੋਂ ਚੜ੍ਹਦਾ ਹੀ ਜੇ। ਬੱਦਲ ਕਦੇ ਸਦੀਵ ਨਹੀਂ, ਬਿਣਸਦੇ ਨੇ। ਇਸੇ ਤਰ੍ਹਾਂ ਮਾਇਆ ਦੇ ਬੱਦਲ ਕਦੇ ਸਦੀਵ ਨਹੀਂ, ਚੜ੍ਹਨਾ ਤੇ ਅਖੀਰ ਸੱਚ ਦਾ ਸੂਰਜ, ਸੱਚ ਦਾ ਹੀ ਸੂਰਜ ਹੈ, ਉਹਨੇ ਆਉਣਾ। ਬੱਦਲਾਂ ਨੇ ਬਹੁਤਾ ਚਿਰ ਨਹੀਂ ਰਹਿਣਾ, ਇਹਨਾਂ ਨੇ ਬਿਣਸ ਜਾਣਾ। ਦੂਜੇ ਦਾ ਹੇਤ ਹਮੇਸ਼ਾ ਬਿਣਸਦਾ। ਜੇ ਪ੍ਰੇਮ ਪਾਉਣਾ ਤੇ ਫਿਰ ਸੱਚ ਨਾਲ ਪਾ, ਇੱਕ ਨਾਲ ਪਾ, ਉਹ ਹਸਤੀ ਨਾਲ ਪਿਆਰ ਪਾ, ਹਸਤੀ ਦੇ ਪਰਛਾਵੇ ਨਾਲ ਨਹੀਂ। ਜੇ ਪ੍ਰੇਮ ਪਾਉਣਾ ਤੇ ਉਸ ਪਰਮੇਸ਼ਵਰ ਨਾਲ ਬਣਾ, ਉਹਦੀ ਇਸ ਪਰਛਾਵੇਂ ਨਾਲ ਨਹੀਂ। ਜੇ ਇਹਦੇ ਨਾਲ ਪ੍ਰੇਮ ਪਾਏਗਾ ਫਿਰ ਦੂਜਾ ਪਾਏ ਖੁਆਈ ਰਾਮ, ਫਿਰ ਸਿਵਾਏ ਖੁਆਰੀ ਤੋਂ ਕੁਝ ਨਹੀਂ ਹੈ। ਫਿਰ ਕਹਿੰਦੇ ਮਾਤਾ ਪਿਤਾ ਸਭ ਹੇਤ ਹੈ, ਇਹ ਸਾਰੇ ਹੇਤੂ ਲੱਗਦੇ ਨੇ ਸਾਰੇ। ਇਹਨਾਂ ਨਾਲ ਬੜਾ ਪ੍ਰੇਮ ਵੀ ਹੈ ਸੰਸਾਰਕ ਤੌਰ 'ਤੇ। ਮਾਤਾ ਪਿਤਾ ਸਭ ਹੇਤ ਹੈ, ਮੋਹ ਹੈ ਇਹਨਾਂ ਸਾਰਿਆਂ ਨਾਲ, ਪਰ ਇਹੀ ਮੋਹ ਹੇਤੇ ਪਲਚਾਈ ਰਾਮ। ਕਹਿੰਦੇ ਮੋਹ ਵਿੱਚ ਹੀ ਜੀਵ ਉਲਝ ਕੇ ਰਹਿ ਜਾਂਦਾ, ਜਿਵੇਂ ਬਾਪੂ ਜੀ ਦਾ ਬਚਨ ਪੜ੍ਹਦੇ ਨਾ, ਪਲਚ ਪਲਚ ਸਗਲੀ ਮੂਈ ਝੂਠੈ ਧੰਦੈ ਮੋਹ। ਉਹ ਸਾਰੇ ਦਾ ਸਾਰਾ ਸੰਸਾਰ ਉਲਝਿਆ ਉਲਝਿਆ ਹੀ ਝੂਠੇ ਧੰਦਿਆਂ ਤੇ ਮੋਹ ਦੇ ਵਿੱਚ ਹੀ ਮਰ ਜਾਂਦਾ ਹੈ। ਪਲਚ ਪਲਚ ਸਗਲੀ ਮੂਈ, ਸਾਰੀ ਸ੍ਰਿਸ਼ਟੀ ਮਰ ਗਈ ਕਾਹਦੇ ਵਿੱਚ, ਝੂਠੈ ਧੰਦੈ ਮੋਹ। ਇਸੇ ਤਰ੍ਹਾਂ ਜੀਵ ਆਪਣੇ ਟੱਬਰ ਦੇ ਮੋਹ ਵਿੱਚ ਫਸਿਆ ਹੋਇਆ ਕਈ ਵਾਰ ਆਪਣੇ ਦੀਨ ਤੋਂ ਉਲਝ ਜਾਂਦਾ ਹੈ, ਕਈ ਵਾਰ ਆਪਣੇ ਪੰਧ ਤੋਂ ਆਪਣੇ ਰਾਹ ਤੋਂ ਭੁੱਲ ਜਾਂਦਾ ਹੈ, ਤੇ ਭੁੱਲਿਆ ਹੋਇਆ ਉਲਝਿਆ ਜੀਵ ਹੀ ਅਖੀਰ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਂਦਾ ਹੈ। ਇੱਕ ਬਚਨ ਪੜ੍ਹੋ ਬਾਣੀ ਦਾ, ਸਤਿਗੁਰੂ ਕਹਿੰਦੇ ਨਾ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ, ਪੇਟ ਭਰੇ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਹਿੰਦੇ ਤੂੰ ਮਨੁੱਖਾ ਜਨਮ ਹਾਰ ਲਿਆ ਭਾਈ, ਕਿਉਂਕਿ ਤੂੰ ਆਪਣਾ ਦੀਨ ਵਿਸਾਰਤਾ। ਤੂੰ ਉਦਾਂ ਸੌ ਗਿਆ ਜਿੱਦਾਂ ਪਸ਼ੂ ਪੇਟ ਭਰਦਾ ਸੌ ਜਾਂਦਾ। ਮਾਲਕ ਕਹਿੰਦੇ ਤੂੰ ਵੀ ਪੇਟ ਭਰਦਾ ਤੇ ਸੌ ਜਾਂਦਾ, ਤੈਨੂੰ ਵੀ ਰੱਬ ਉਦੋਂ ਹੀ ਚੇਤੇ ਆਉਂਦਾ ਜਦੋਂ ਤੇਰਾ ਪੇਟ ਖਾਲੀ ਹੋਵੇ। ਜਦੋਂ ਭਰ ਜਾਂਦਾ ਫਿਰ ਕਿੱਥੇ ਚੇਤੇ ਆਉਂਦਾ? ਭਰੇ ਪੇਟ ਨਾਲ ਕਦੇ ਰੱਬ ਚੇਤੇ ਨਹੀਂ ਆਇਆ, ਰੱਬ ਜਦੋਂ ਚੇਤੇ ਆਉਂਦਾ ਖਾਲੀ ਪੇਟ ਹੀ ਆਉਂਦਾ ਜੇ। ਭਾਵ ਜਦੋਂ ਜੀਵ ਆਖੇ ਮੇਰੇ ਕੋਲ ਬੜੇ ਸੁੱਖ ਨੇ, ਰੱਜ ਗਿਆ ਨਾ, ਰੱਬ ਚੇਤੇ ਨਹੀਂ ਆਇਆ, ਜਦੋਂ ਖਾਲੀ ਪੇਟ ਹੋਇਆ ਦੁਖੀ ਹੋਇਆ, ਫਿਰ ਕਹਿੰਦਾ ਰੱਬ ਹੈ, ਰੱਬ ਜੀ ਮੈਂ ਤੇਰੇ ਅੱਗੇ ਅਰਜੋਈ ਕਰਦਾ। ਇਸੇ ਤਰ੍ਹਾਂ ਜੀ ਦਸ਼ਾ ਹੈ ਮਨੁੱਖ ਦੀ। ਜਿਵੇਂ ਇੱਕ ਬਾਲਕ ਬੱਚਾ ਜਿਹੜਾ ਖੇਡ ਵਿੱਚ ਮਸਤ ਹੈ, ਉਹਨੂੰ ਜਦੋਂ ਭੁੱਖ ਲੱਗਦੀ ਮਾਂ ਚੇਤੇ ਆਉਂਦੀ ਹੈ, ਜਦੋਂ ਉਹਦਾ ਪੇਟ ਭਰ ਜਾਏ ਫਿਰ ਖੇਡ ਵਿੱਚ ਮਸਤ ਹੋ ਜਾਂਦਾ। ਮਾਂ ਦਾ ਚੇਤਾ ਵਿਸਰ ਗਿਆ ਨਾ, ਮਾਂ ਉਦੋਂ ਹੀ ਚੇਤਾ ਆਈ ਜਦੋਂ ਉਹਨੂੰ ਭੁੱਖ ਲੱਗੀ। ਜਦੋਂ ਭੁੱਖ ਮਿਟ ਗਈ, ਮਾਂ ਨੇ ਭੋਜਨ ਛਕਾਤਾ, ਮਾਂ ਨੇ ਦੁੱਧ ਪਿਆਤਾ, ਬੱਚਾ ਫਿਰ ਖੇਡ ਵਿੱਚ ਮਸਤ ਹੋ ਗਿਆ, ਜਾਂ ਸੌ ਗਿਆ ਤੇ ਜਾਂ ਖੇਡ ਵਿੱਚ ਮਸਤ ਹੋ ਗਿਆ। ਪਰ ਜਦੋਂ ਭੁੱਖ ਲੱਗੀ ਫਿਰ ਤੜਫ ਫੁੱਟਿਆ, ਫਿਰ ਰੋ ਪਿਆ, ਫਿਰ ਮਿਲਕਿਆ, ਫਿਰ ਦੌੜਿਆ ਆਇਆ ਮਾਂ ਕੋਲੋਂ ਭੋਜਨ ਮੰਗਣ ਵਾਸਤੇ, ਫਿਰ ਆਪਣਾ ਉਹਨੇ ਰੋ ਕੇ ਮਾਂ ਕੋਲੋਂ ਦੁੱਧ ਮੰਗਿਆ ਵੀ ਮਾਂ ਦੁੱਧ ਪਿਆ ਮੈਂ ਭੁੱਖਾ ਹਾਂ। ਮਾਂ ਨੇ ਫਿਰ ਗੋਦੀ ਲਿਆ, ਉਹਨੂੰ ਗੋਦ ਵਿੱਚ ਲੈ ਕੇ ਫਿਰ ਭੋਜਨ ਦਿੱਤਾ, ਉਹਨੂੰ ਗੋਦ ਵਿੱਚ ਲੈ ਕੇ ਫਿਰ ਦੁੱਧ ਪਿਆਇਆ। ਹੁਣ ਉਹ ਬੱਚਾ ਫਿਰ ਜਾਂ ਤੇ ਸੌਂ ਜਾਂਦਾ ਹੈ ਜਾਂ ਫਿਰ ਖੇਡ ਵਿੱਚ ਮਸਤ ਹੋ ਜਾਂਦਾ। ਇੱਦਾਂ ਹੀ ਚੱਲਦਾ ਜੀ ਸਿਲਸਿਲਾ। ਸਾਡਾ ਹਾਲ, ਸਾਡੀ ਦਸ਼ਾ ਕੀ ਹੈ? ਜਦੋਂ ਦੁੱਖ ਆਇਆ ਅਸੀਂ ਕੁਰਲਾ ਉੱਠੇ, ਰੱਬਾ ਸਾਨੂੰ ਰੱਖ, ਸਾਨੂੰ ਬਚਾ। ਮਾਲਕ ਨੇ ਆਪਣੀ ਮਾਂ ਹੋਣ ਦਾ ਫਿਰ ਫਰਜ਼ ਨਿਭਾਇਆ, ਉਹਨੇ ਫਿਰ ਬਿਠਾ ਲਿਆ, ਰੱਖ ਲਿਆ, ਉਹਨੇ ਫਰਜ਼ ਨਿਭਾਇਆ। ਮਾਂ ਹੈ, ਮਾਂ ਨੇ ਫਰਜ਼ ਨਿਭਾਇਆ, ਉਹਨੇ ਫਿਰ ਸੁੱਖ ਦਿੱਤਾ। ਹੁਣ ਭਲਾ ਤੇ ਇਹ ਸੀ ਮੈਂ ਮਾਂ ਦੇ ਪੱਲੇ ਨਾਲ ਬੱਝਿਆ ਰਹਿੰਦਾ, ਜੁੜਿਆ ਰਹਿੰਦਾ, ਆਪਣੀ ਮਾਂ ਨੂੰ ਚੇਤੇ ਰੱਖਦਾ, ਮੇਰੀ ਮਾਂ ਨੇ ਮੈਨੂੰ ਫਿਰ
आसरा दिता है, सहारा दिता है। मेरी मां ने आसरा दे के मेरे पेट नूं त्रवास दिता है। मैं खेडा पर खेडदा भी अपनी मां नूं चेते रखा। मैं सौवां मैं सुता भी मां नूं चेते रखा। मेरा फर्ज बनदा सी पर मैं सौण विच इन्ना क ज्यादा गलतान हो गया, मां भुल गई। खाना पीना हसना सौना विसर गया है, मरना मां विसर गई ना। खसम विसार किनू भुलाया, अपने खसम नू अपने रखण वाले नू भुलाता। खुआरी कीनी मालक कहिंदे ओ खसम विसारिया खुआर होएगा। ते चेता रख जेड़ी नींद विच तू सुता है त्रिग जीवन नहीं रहना। ओ जेड़े खेड विच मस्त होए है त्रिग जीवन नहीं रहना। इस जीवन नू भावे नींद समझ लो ते इस जीवन नू भावे खेड समझ लो, जे असी गलतान हो गए ते रब भुल गया ए जीवन नहीं जे रहना। नींद भी सदा नहीं रहनी ते खेड भी सदा नहीं रहनी, मुकनी जे मुकनी है। इसलिए साहिब कहिंदे भाई ए संसार एदे विच माता पिता सब हेत है, हेते पलचाई राम सारी लुकाई इसे मोह विच उलझ के।

0: ਤਿਸ ਜੀਵ ਡਗਰ ਨਾ ਕੋਈ।
1: ਫਿਰ ਜੀ ਅਗਲੀਆਂ ਪੰਕਤੀਆਂ ਗੁਰੂ ਸਾਹਿਬ ਨੇ ਉਚਾਰੀਆਂ, ਹੇ ਤੇ ਪਲਚਾਈ। ਇੱਕ ਬਚਨ ਆਪਾਂ ਗੁਰੂ ਅਰਜਨ ਸਾਹਿਬ ਦਾ ਸਾਂਝਾ ਕਰ ਰਹੇ ਹਾਂ। ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਕੋਈ ਸਹਾਇਕ ਨਹੀਂ, ਸਿਰਫ ਇੱਕ ਸੰਜੋਗ ਹੈ ਜੋ ਕਰਮਾਂ ਦੇ ਆਧਾਰ ਉੱਤੇ ਸਾਡਾ ਬਣਿਆ। ਕੋਈ ਨਾ ਕੋਈ ਕਾਰਨ ਤੇ ਹੋਏਗਾ, ਜਿਹੜਾ ਮਿਲਾਪ ਸਾਡੇ ਮਾਂ ਪਿਓ ਨਾਲ ਹੋਇਆ, ਸਾਡੇ ਪਰਿਵਾਰ ਦਾ ਸੰਜੋਗ ਬਣਿਆ, ਸਾਡੇ ਬੱਚਿਆਂ ਦਾ ਸੰਜੋਗ ਸਾਡੇ ਨਾਲ ਬਣਿਆ, ਕੋਈ ਨਾ ਕੋਈ ਕਾਰਨ ਤੇ ਹੋਏਗਾ। ਕਿਸੇ ਕਿਸੇ ਜੀਵ ਨਾਲ ਸੰਜੋਗ ਬਣਦਾ ਹੈ, ਸਾਰੇ ਸੰਸਾਰ ਨਾਲ ਨਹੀਂ। ਸੰਜੋਗ ਦਾ ਕੋਈ ਨਾ ਕੋਈ ਬਹਾਨਾ ਬਣਦਾ ਹੈ, ਆਪੇ ਨਹੀਂ। ਸੰਜੋਗ ਜਦੋਂ ਵੀ ਬਣਦਾ ਹੈ ਉਦੋਂ ਕਿਸੇ ਨਾ ਕਿਸੇ ਬਹਾਨੇ ਨਾਲ ਬਣਦਾ ਹੈ, ਆਪੇ ਨਹੀਂ। ਕਈ ਵਾਰ ਆਪਾਂ ਕਿਸੇ ਥਾਂ ਉੱਤੇ ਭਟਕ ਜਾਂਦੇ ਹਾਂ, ਭਟਕਿਆਂ ਹੋਇਆਂ ਨੂੰ ਕੋਈ ਜੀਵ ਮਿਲਦਾ ਹੈ, ਉਹਦੇ ਨਾਲ ਅਸੀਂ ਕੁਝ ਚਿਰ ਗੱਲਬਾਤ ਕਰਦੇ ਹਾਂ, ਜਾਂ ਉਹਨੂੰ ਧਨ ਦਿੰਦੇ ਹਾਂ ਜਾਂ ਉਹਦੇ ਕੋਲੋਂ ਧਨ ਲੈਂਦੇ ਹਾਂ, ਉਹਦੇ ਨਾਲ ਵੀ ਤਾਂ ਕੋਈ ਸੰਜੋਗ ਹੈ ਨਾ, ਜਿਹਨੂੰ ਧਨ ਦੇਣ ਵਾਸਤੇ ਗਏ ਹਾਂ ਜਾਂ ਧਨ ਲੈਣ ਵਾਸਤੇ ਗਏ ਹਾਂ, ਸੰਜੋਗ ਹੈ ਕਿਸੇ ਨਾ ਕਿਸੇ ਕਾਰਨ ਕਰਕੇ। ਕਦੇ ਵੇਖੋ ਜੀਵ ਨੂੰ ਰੋਗ ਲੱਗਦਾ ਹੈ, ਸੰਸਾਰਕ ਤੌਰ 'ਤੇ ਰੋਗ ਲੱਗਿਆ, ਰੋਗ ਲੱਗਿਆ, ਵੈਦ ਕੋਲ ਗਏ, ਵੈਦ ਨੇ ਇਲਾਜ ਕੀਤਾ, ਆਰਾਮ ਨਹੀਂ ਆਇਆ, ਮਨੁੱਖ ਦੂਜੇ ਵੈਦ ਕੋਲ ਚਲਿਆ ਜਾਂਦਾ, ਦੂਜੇ ਵੈਦ ਕੋਲ ਜਾ ਕੇ ਅਤੇ ਪਹਿਲੇ ਵੈਦ ਬਾਰੇ ਇਹ ਆਖਣ ਲੱਗ ਜਾਂਦਾ, ਹੋਏਗਾ ਕੋਈ ਲੇਖਾ ਜਿਹੜਾ ਉਹਦੇ ਨਾਲ ਲੇਖਾ ਨਿਬੜਿਆ ਹੈ, ਸੰਜੋਗ ਕਾਰਨ ਬਣਿਆ ਕੋਈ ਨਾ ਕੋਈ। ਇਸੇ ਤਰ੍ਹਾਂ ਜਿਹੜੇ ਸਾਡੇ ਮਾਂ ਪਿਤਾ, ਸਾਡੇ ਬੱਚੇ, ਸਾਡੀ ਔਲਾਦ, ਸਾਡੇ ਭੈਣ ਭਰਾ, ਸਾਕ ਸੰਬੰਧੀ ਰਿਸ਼ਤੇਦਾਰ, ਇਹਨਾਂ ਨਾਲ ਕੋਈ ਨਾ ਕੋਈ ਸੰਜੋਗ ਤੇ ਹੈ, ਤਾਂ ਹੀ ਇਹਨਾਂ ਨਾਲ ਸੰਜੋਗ ਬਣਿਆ। ਨਹੀਂ ਤੇ ਜੀਵ ਆਪਣੀ ਮਰਜ਼ੀ ਨਾਲ ਜੇ ਆਖੇ ਮੈਂ ਸੰਜੋਗ ਬਣਾਉਣਾ, ਕਦੇ ਕਿਸੇ ਦਾ ਸੰਜੋਗ ਮਰਜ਼ੀ ਨਾਲ ਬਣਿਆ ਨਹੀਂ, ਕੋਈ ਨਾ ਕੋਈ ਕਾਰਨ ਬਣਦਾ ਫਿਰ ਸੰਜੋਗ ਬਣਦਾ, ਬਿਨਾਂ ਕਾਰਨ ਤੋਂ ਨਹੀਂ। ਆਪਾਂ ਸਹਿਜ ਸੁਭਾਅ ਕਹਿੰਦੇ ਹਾਂ ਕਿ ਇਸ ਸੰਸਾਰ ਦੇ ਉੱਤੇ ਜਿੱਥੇ ਸੰਜੋਗ ਦੀ ਗੱਲ ਆ ਜਾਏ ਉੱਥੇ ਸੰਜੋਗ ਬਲੀ ਹੋ ਜਾਂਦੇ ਨੇ, ਜ਼ੋਰਾਵਰ ਹੋ ਜਾਂਦੇ ਨੇ, ਜਿੱਥੇ ਸੰਜੋਗ ਜ਼ੋਰਾਵਰ ਹੋ ਜਾਣ ਉੱਥੇ ਫਿਰ ਮਨੁੱਖ ਦੀ ਸਿਆਣਪ ਅਤੇ ਅਣਪ ਕਦੇ ਕੰਮ ਨਹੀਂ ਜੇ ਆਉਂਦੀ, ਨਾ ਸਿਆਣਪ ਕੰਮ ਆਵੇ ਅਤੇ ਨਾ ਅਣਪ, ਉੱਥੇ ਤਾਂ ਫਿਰ ਸੰਜੋਗ ਹੈ। ਇਸ ਲਈ ਸਾਹਿਬ ਕਹਿੰਦੇ ਹੇ ਤੈ ਪਲਚਾਈ, ਸਾਰਾ ਸੰਸਾਰ ਖੇਤ ਵਿੱਚ ਪਲਚ ਰਿਹਾ ਹੈ, ਪੁਰਬ ਕਮਾਈ, ਸਾਰੇ ਦੇ ਸਾਰੇ ਜੀਵ ਆਪਣੇ ਪੁਰਬਲੇ ਕਰਮਾਂ ਕਰਕੇ ਮੇਟ ਨਾ ਸਕੈ ਕੋਈ, ਉਹਨਾਂ ਕਰਮਾਂ ਨੂੰ ਕੋਈ ਮੇਟ ਨਹੀਂ ਸਕਦਾ। ਫਿਰ ਮਾਤ ਪਿਤਾ ਸਭ ਖੇਤ ਹੈ, ਹੇਤੇ ਪਲਚਾਈ ਰਾਮ, ਇਹਦੇ ਵਿੱਚ ਮੋਹ ਅੰਦਰ ਫਸਿਆ ਜੀਵ ਇਸੇ ਸੰਸਾਰ ਵਿੱਚ ਆਪਣੇ ਕਰਮਾਂ ਨੂੰ ਭੋਗਦਾ ਹੋਇਆ, ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਹੋਇਆ ਫਿਰ

ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖਿਆ, ਉਹਨੇ ਸਾਜੀ ਹੈ ਉਹੀ ਕਰਕੇ ਇਹਦੀ ਸੰਭਾਲ ਕਰ ਰਿਹਾ। ਸੋ ਕਰ ਦਾ ਮਤਲਬ ਉਹ ਬਣਾ ਰਿਹਾ, ਸਾਜ ਰਿਹਾ, ਵੇਖਿਆ, ਸੰਭਾਲ ਕਰ ਰਿਹਾ। ਤਿਸ ਜੇਵੜ ਅਵਰ ਨਾ ਕੋਈ, ਉਹਦੇ ਵਰਗਾ ਦੂਜਾ ਕੋਈ ਨਹੀਂ। ਮਨਮੁਖ ਅੰਧਾ ਤਪ ਤਪ ਖਪੈ, ਆਪ ਹੁਦਰਾ ਬੰਦਾ ਅੰਨਾ ਹੋਇਆ, ਨਾਲੇ ਤਪੀ ਜਾਂਦਾ ਨਾਲੇ ਖਪੀ ਜਾਂਦਾ, ਨਾਲੇ ਤਪੀ ਜਾਂਦਾ ਨਾਲੇ ਖਪੀ ਜਾਂਦਾ। ਤਪ ਤਪ ਦੋ ਵਾਰ ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਤਪੀ ਜਾਂਦਾ ਨਾਲੇ ਖਪੀ ਜਾਂਦਾ ਹੈ। ਬਿਨ ਸ਼ਬਦ ਹੈ ਸ਼ਾਂਤ ਨਾ ਆਈ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਮਨਾਂ ਵਿੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਜੀ ਪੰਨ ਸਭ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਬਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੁੰਟਕ ਮਾਰਿਆ।

ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ

ਜੀ ਤਾਂ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਿਹਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ।

ਹੈ। ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ,

ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ।

ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖ ਸ਼ਰਨਾਈ ਸੁਖੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸਹੁ ਕੁਰਸਹੁ ਝੱਟੀਐ

ਬਹ ਬੇਦ ਦਾਨ ਦਾਤਾ।

ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ

Mm-hmm.

ਸੋ ਸਦਾ ਕੁਰਬਾਨੀ ਬਲਉ ਜੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਈ ਤੇ ਰੰਗਤ ਗੁਰ ਤੇ ਅਮਰਦਾਸ ਰਾਮ ਦਸਾ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਠਾਈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਿਜ ਆਵੇ ਧਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੀ ਖਾਲਸਾ ਦੀ ਸਾਹਿਬ ਬਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਦੱਪੀਆਂ ਦੱਪੀਆਂ ਦਿਨਾਂ ਨਾਮ ਦੱਪ

ਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੇ ਦਿੱਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਾਇਣਾ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ ਇਹਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਹਿਬ ਬਲ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਦੀ ਸਾਹਿਬ ਬਲ ਦੇ।

ਤਾਰ ਜੀ ਆ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ ਬਖਸ਼ਾਂ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੇ ਬਾਠ ਕੀ ਅਰਦਾਸ ਅਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦਾ ਬਲ ਉੱਦਮ ਬਖਸ਼ਣਾ ਪੜੀ ਸੁਣੀ ਬਾਣੀ ਸੋਧ ਕੇ ਪ੍ਰਵਾਨ ਕਰਨਾ ਬਾਣੀ ਦਾ ਭਾਵ ਦਰ ਆਈ ਹੋਈ ਸੰਗਤ ਦੇ ਹਿਰਦਿਆਂ ਚ ਵਸਾਵਣਾ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਬੁਢਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ

ਜੀ ਦੇ ਹਜ਼ੂਰ ਬੜਾ ਪ੍ਰਸ਼ਾਦ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਿਰਪਾ ਕਰੋ, ਅੰਮ੍ਰਿਤਮਈ ਬਾਣੀ ਵਿੱਚੋਂ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥ ਬਖਸ਼ਣਾ। ਸੁਖ ਹੋਵੇ, ਨਾਮ ਚਿੱਤਿਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਵੀ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੂਚ ਹੈ ਰਾਜੂ ਕਰੇਗਾ ਖਾਲਸਾ। ਹੋਏ ਸਭ ਮਿਲੇਂਗੇ, ਹੋਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

वहु गोविंद सिंह अपे गुरु चेला।

बल बल जाओ हम सद बल जाओ हो सिफत खसम दी नूर अरसों कुरसों चटी

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਵੇ ਨਾ ਕੋ ਹੋਏ ਜੇ ਵੜ ਆਪ ਤੇ ਵੜ ਦੇਰੀ ਦਾਤ ਜੇ ਨਾ ਦੇ ਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮ ਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜੈ ਨਾ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਾ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੂ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਹਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੋਸਾਂ ਤਿਸ ਪਾਛੇ ਬਚਰੇ ਛਰਿਆ ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ
जन नानक बल बल सद बल जाइए तेरा अंत ना परवरिया सब निदान दस अष्ट सिदान ठाकुर कर तल तरिया जन नानक बल बल सद बल जाइए तेरा अंत ना परवरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर गम्मा गम्मा पारा सब ते आवहे सब ते आवहे तुद जी हर सच्चे सिरजनहारा सब जी तुम्हारे जी तू जिया का दाथारा हर ते आवहो संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्ब निरंतर जी हर एको पुरख समाणा एक दाते एक पेखारी जी सब तेरे चोज बिडाणा तू आपे दाता आपे भुगता जी हो तुद बिन अवर ना जाना तू पार ब्रह्म बेअंत बेअंत जी तेरे क्या गुण आख बखाणा जो सेव है जो सेव है तुद जी जन नानक तिन कुरबाणा हर ते आवहे हर ते आवहे तुद जी से जन जुग में सुखवासी से मुक्त पाए जैनो हर ते आया जी तिन टूटी जम की फांसी जिन निरपौ जिन हर निरपौ ते आया जी तिन का पौ सब गवासी जिन सेवया मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी भरे बयंत बयंता तेरे भगत सलाहण तुद जी हर अनेक अनेक अनंता तेरी अनेक करें हर पूजा जी तप तापे जपहे भयंता तेरे अनेक पढ़े बहु सिमृत शास्त्र जी कर किरिया खट कर्म करंता से भगत भले जन नानक जी जो पावहे मेरे हर भगवंता तू आद पुरख अपरंपर करता जी तुद जी बड़े अवर ना कोई तू जुग जुग एको सदा सदा तू एको जी तू नहीं चल करता सोई तुद आपे पावे सोई वरत जी तू आपे करहें सो होई तुद आपे सृष्ट सब उपाई जी।

सर्वठो मोहो सहाय दुष्ट दोख दे ले हो बचाई।

ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣ ਦਿਆ ਵੈ ਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪੜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਸੋ ਕਹਾਉ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ

0: ਕਹਿੰਦੇ ਜਿਹੜਾ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਜਿਨ੍ਹਾਂ ਨੇ ਬਹਾਦਰੀ ਦਿਖਾਉਂਦਿਆਂ ਹੋਇਆਂ ਬਹੁਤ ਵੱਡੇ ਅਹੰਕਾਰੀ ਦਾ ਹੰਕਾਰ ਤੋੜਦਿਆਂ ਉਹਦਾ ਸਿਰ ਜਿਹੜਾ ਸੀ ਧੜ ਨਾਲੋਂ ਅਲੱਗ ਕੀਤਾ ਹੈ।
1: ਜੇ ਮੈਂ ਪਰੋਏ ਲੈ ਗਮਨਿਓ ਹਿਰਦੈ ਆਨੰਦ ਬਿਲੰਦਦ।
0: ਰਾਜਾ ਕੇਸਰੀ ਚੰਦ ਦਾ ਸਿਰ ਜਿਹੜਾ ਸੀ ਉਹ ਆਪਣੇ ਨੇਜੇ ਉੱਤੇ ਟੰਗ ਲਿਆ। ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਜਿਹੜਾ ਅਹੰਕਾਰ ਨਾਲ ਚੜ ਕੇ ਆਵੇ ਤੇ ਗੁਰੂ ਘਰ ਦੀ ਮਰਿਆਦਾ ਭੁੱਲ ਜਾਏ ਫਿਰ ਉਹਦਾ ਸਿਰ ਨੇਜੇ ਉੱਤੇ ਟੰਗਿਆ ਹੋਇਆ ਹੀ ਨਜ਼ਰ ਆਉਂਦਾ ਹੈ, ਭਾਵੇਂ ਉਹ ਮੱਸਾ ਰੰਗੜ ਹੋਵੇ ਤੇ ਭਾਵੇਂ ਰਾਜਾ ਕੇਸਰੀ ਚੰਦ ਹੋਵੇ। ਕਹਿੰਦੇ ਭਾਈ ਉਦੈ ਸਿੰਘ ਜੀ ਜਿਹੜੇ ਨੇ ਉਹ ਨੇਜੇ ਉੱਤੇ ਰਾਜਾ ਕੇਸਰੀ ਚੰਦ ਦਾ ਜਿਹੜਾ ਸਿਰ ਹੈ ਉਹ ਟੰਗਿਆ ਤੇ ਬਹੁਤ ਪ੍ਰਸੰਨ ਹਨ।
1: ਅਜਿਓ ਦਮਦਮਾ ਸਤਿਗੁਰੇ ਉਤਰੇ ਦੇਖਿਓ ਜੁਦ ਤਮਾਸ਼ਾ।
0: ਤੇ ਮਹਾਰਾਜ ਜੀ ਸਾਰਾ ਹਾਲ ਦੇਖ ਰਹੇ ਸੀ ਮੈਦਾਨ ਦੇ ਵਿੱਚ ਜੋ ਯੁੱਧ ਹੋਇਆ। ਉੱਚੀ ਥਾਂ ਤੇ ਦਮਦਮਾ ਜਿੱਥੇ ਹੈ ਉੱਥੇ ਮਹਾਰਾਜ ਜੀ ਬੈਠੇ ਸੀ। ਸਤਿਗੁਰੂ ਮਹਾਰਾਜ ਜੀ ਫਿਰ ਉੱਥੋਂ ਉਤਰ ਕੇ ਥੱਲੇ ਆਉਂਦੇ ਹਨ।
1: ਸੁੰਦਰ ਮੰਦਿਰ ਆਣ ਥਿਰੇ ਤਬ ਸਿੱਖ ਸੇਵਕ ਚੌਪਾਸਾ।
0: ਸਤਿਗੁਰੂ ਮਹਾਰਾਜ ਜੀ ਆਪਣੇ ਨਿੱਜ ਆਸਨ ਤੇ ਆ ਕੇ ਬਿਰਾਜਮਾਨ ਹੋ ਗਏ ਔਰ ਜਿਹੜੇ ਇਸ ਕਿਲੇ ਦੇ ਅੰਦਰ ਮੌਜੂਦ ਨੇ ਗੁਰੂ ਕੇ ਪਿਆਰੇ ਲੋਹਗੜ੍ਹ ਦਾ ਜਿਹੜਾ ਕਿਲਾ ਹੈ ਜਿੰਨੇ ਵੀ ਗੁਰੂ ਮਹਾਰਾਜ ਦੇ ਪਿਆਰੇ ਨੇ ਉਹ ਆਸ ਪਾਸ ਸਤਿਗੁਰੂ ਜੀ ਦੇ ਬੈਠਦੇ ਹਨ।
1: ਉਹਦੇ ਸਿੰਘ ਇਤਨੇ ਮੈਂ ਪਹੁੰਚਿਓ ਸਤਿਗੁਰ ਫਤਿਹ ਬੁਲਾਈ।
0: ਭਾਈ ਉਦੈ ਸਿੰਘ ਜੀ ਕਿਲੇ ਵਿੱਚ ਪ੍ਰਵੇਸ਼ ਕਰਦੇ ਆ, ਲੋਹਗੜ੍ਹ ਦਾ ਜਿਹੜਾ ਕਿਲਾ ਪ੍ਰਵੇਸ਼ ਕਰਦੇ ਔਰ ਜਿੱਥੇ ਗੁਰੂ ਮਹਾਰਾਜ ਜੀ ਬਿਰਾਜਮਾਨ ਹੋਏ ਕਹਿੰਦੇ ਨੇ ਨੇਜੇ ਉੱਤੇ ਰਾਜਾ ਕੇਸਰੀ ਚੰਦ ਦਾ ਸਿਰ ਟੰਗਿਆ ਤੇ ਉਸੇ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਪਹੁੰਚੇ ਔਰ ਪਹੁੰਚ ਕੇ ਫਤਿਹ ਜਿਹੜੀ ਆ ਉਹ ਬੁਲਾਉਂਦੇ ਹਨ।
1: ਪਲੰਗ ਪਾਸ ਰਿਪਕੋ ਸਿਰ ਗੇਰਿਓ ਹੇਰਤ ਪੇ ਸਮੁਦਾਈ।
0: ਜਿਹੜੇ ਪਲੰਗ ਤੇ ਮਹਾਰਾਜ ਜੀ ਬਿਰਾਜਮਾਨ ਸੀ ਜਿੱਥੇ ਮਹਾਰਾਜ ਦੇ ਚਰਨ ਨੇ ਉੱਥੇ ਲਿਆ ਕੇ ਰਾਜਾ ਕੇਸਰੀ ਚੰਦ ਦਾ ਸਿਰ ਜਿਹੜਾ ਉਹ ਸੁੱਟ ਦਿੱਤਾ ਮਹਾਰਾਜ ਦੇ ਕਦਮਾਂ ਦੇ ਵਿੱਚ। ਕਿਉਂਕਿ ਇਹ ਭਾਈ ਉਦੈ ਸਿੰਘ ਜੀ ਨੇ ਆਖਿਆ ਸੀ ਮਹਾਰਾਜ ਤੁਸੀਂ ਇਜਾਜ਼ਤ ਦਿਓ ਆਗਿਆ ਦਿਓ ਇਸ ਅਹੰਕਾਰੀ ਦਾ ਸਿਰ ਲਾਹ ਕੇ ਮੈਂ ਤੁਹਾਡੇ ਕਦਮਾਂ ਦੇ ਵਿੱਚ ਰੱਖ ਦਿਆਂਗਾ ਤੇ ਭਾਈ ਉਦੈ ਸਿੰਘ ਜੀ ਨੇ ਆਪਣਾ ਜਿਹੜਾ ਬਚਨ ਪੂਰਾ ਕੀਤਾ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਰਾਜਾ ਕੇਸਰੀ ਚੰਦ ਦਾ ਸਿਰ ਲਿਆ ਕੇ ਰੱਖ ਦਿੱਤਾ।
1: ਚੇਤਾ ਮਾਰਬੇ ਮਾਰਿਓ ਅਰਕੋ ਇਨ ਸਭ ਦੁਸ਼ਟ ਨਿਬੇਰੋ।
0: ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਨੇ ਨਾ ਦੁਸ਼ਟ ਇਹਨਾਂ ਦੁਸ਼ਟਾਂ ਨੂੰ ਮਾਰਨਾ ਹੀ ਜਿਹੜਾ ਇਨ ਇਹ ਸਮਾਜ ਦਾ ਲੁਕਾਈ ਦਾ ਇਹਦੇ ਵਿੱਚ ਭਲਾ ਹੁੰਦਾ। ਦੁਸ਼ਟਾਂ ਦਾ ਖਾਤਮਾ ਹੋਏਗਾ ਤੇ ਲੁਕਾਈ ਦੁਨੀਆਂ ਦਾ ਭਲਾ ਹੋਏਗਾ ਤੇ ਦੁਸ਼ਟਾਂ ਦਾ ਹੀ ਤੇ ਸੰਘਾਰ ਕਰਨਾ ਹੈ, ਦੁਸ਼ਟਾਂ ਦਾ ਹੀ ਨਾਸ਼ ਕਰਨਾ ਹੈ। ਬਾਹਰ ਸਮਾਜ ਵਿੱਚ ਵੀ ਬੜੇ ਤਰ੍ਹਾਂ ਦੇ ਦੁਸ਼ਟ ਨੇ, ਉਹ ਐਸੇ ਦੁਸ਼ਟ ਨੇ ਜਦੋਂ ਅਸੀਂ ਖਬਰਾਂ ਸੁਣਦੇ ਹਾਂ ਨਾ ਤੇ ਕਈ ਵਾਰੀ ਸਾਡੇ ਅੱਖਾਂ ਵਿੱਚ ਅੱਥਰੂ ਆ ਜਾਂਦੇ ਆ ਵੀ ਐਸੇ ਐਸੇ ਵੀ ਦੁਸ਼ਟ ਲੋਕ ਨੇ ਦੁਨੀਆਂ ਵਿੱਚ। ਕੁਕਰਮ ਕਰਨ ਲੱਗਿਆਂ ਥੋੜ੍ਹਾ ਬਹੁਤ ਵੀ ਉਹ ਸੋਚਦੇ ਨਹੀਂ ਕਿ ਅਸੀਂ ਕਿਹੜੇ ਕਰਮ ਕਰਨ ਲੱਗੇ ਹਾਂ, ਭੈੜੇ ਤੋਂ ਭੈੜੇ ਮਾੜੇ ਤੋਂ ਮਾੜੇ ਕੁਕਰਮ ਕਰਨ ਲੱਗੇ ਹਾਂ। ਆ ਛੋਟੀਆਂ ਛੋਟੀਆਂ ਧੀਆਂ ਬੱਚੀਆਂ ਦੀਆਂ ਜਦੋਂ ਅਸੀਂ ਖਬਰਾਂ ਸੁਣਦੇ ਹਾਂ ਉਹ ਕਿੰਨੇ ਦੁਸ਼ਟ ਪਾਪੀ ਹੋਣਗੇ ਜਿਹੜੇ ਇਹ ਕੁਕਰਮ ਕਰਦੇ ਨੇ। ਔਰ ਦੁਸ਼ਟ ਜਿਹੜਾ ਉਹ ਸਾਡੇ ਅੰਦਰ ਵੀ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵੀ ਦੁਸ਼ਟ ਨੇ। ਕੁਝ ਬਾਹਰ ਸਮਾਜ ਵਿੱਚ ਘੁੰਮਦੇ ਆ ਤੇ ਕੁਝ ਦੁਸ਼ਟ ਸਾਡੇ ਅੰਦਰ ਨੇ। ਅਸੀਂ ਅਰਦਾਸ ਇਸੇ ਲਈ ਕਰਦੇ ਹਾਂ ਵੀ ਮਹਾਰਾਜ ਇਹਨਾਂ ਦੁਸ਼ਟਾਂ ਤੋਂ ਛੁਟਕਾਰਾ ਦਵਾਓ। ਖੜ ਕੇ ਤਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। सतगुरु महाराज कहिंदे दुष्ट ने, ये पापी ने, इन्होंने समाज दे विच पाप करके बुरियाइयां ही फैलाइया ने, ते एहो जे दुष्टां दा संगार करना ये समाज दा इहदे विच भला है, दुनिया दा भला है। ते एहो जे

0: ਹੁਣ ਇਹ ਨਹੀਂ ਕਿ ਭਾਈ ਉਦੈ ਸਿੰਘ ਜੀ ਨੇ ਕਿਹਾ ਵੀ ਮਹਾਰਾਜ ਮੈਂ ਸਿਰ ਲਾ ਕੇ ਲਿਆਇਆ, ਇਹ ਨਹੀਂ ਕਿਹਾ ਵੀ ਮੈਂ ਗਿਆ ਤੇ ਮੈਂ ਸਿਰ ਲਾ ਕੇ ਲਿਆਇਆ, ਨਹੀਂ, ਹੱਥ ਜੋੜ ਕੇ ਭਾਈ ਉਦੈ ਸਿੰਘ ਜੀ ਕਹਿੰਦੇ ਆਪ ਪ੍ਰਤਾਪ, ਇਹ ਸਤਿਗੁਰੂ ਜੀ ਤੁਹਾਡੇ ਪ੍ਰਤਾਪ ਸਦਕੇ ਇਸ ਦੁਸ਼ਟ ਨੂੰ ਮਾਰ ਸਕਿਆ, ਇਹ ਤੁਹਾਡੀ ਕਿਰਪਾ ਵਰਤੀ ਹੈ, ਇਹਦੇ ਚ ਮੇਰਾ ਜ਼ੋਰ ਨਹੀਂ, ਇਹਦੇ ਵਿੱਚ ਤੁਹਾਡਾ ਹੈ ਜ਼ੋਰ, ਇਹ ਤੁਹਾਡੇ ਪ੍ਰਤਾਪ ਦੇ ਸਦਕੇ ਏਡੇ ਵੱਡੇ ਅਹੰਕਾਰੀ ਦਾ ਸਿਰ ਤੁਹਾਡੇ ਕਦਮਾਂ ਦੇ ਵਿੱਚ ਲਿਆ ਕੇ ਰੱਖਿਆ ਹੈ।
1: ਇਤਨੇ ਮੈਂ ਬਚਿੱਤਰ ਸਿੰਘ ਪਹੁੰਚਿਓ ਗੁਰਪਦ ਬੰਧਨ ਠਾਨੀ।
0: ਜਦੋਂ ਭਾਈ ਉਦੈ ਸਿੰਘ ਜੀ ਨੇ ਲਿਆ ਕੇ ਰਾਜਾ ਕੇਸਰੀ ਚੰਦ ਦਾ ਸਿਰ ਮਹਾਰਾਜ ਦੇ ਕਦਮਾਂ ਚ ਰੱਖਿਆ, ਥੋੜੀ ਦੇਰ ਬਾਅਦ ਹੀ ਭਾਈ ਬਚਿੱਤਰ ਸਿੰਘ ਜੀ ਆ ਗਏ, ਜਿਨ੍ਹਾਂ ਨੇ ਉਸ ਹਾਥੀ ਦੇ ਮੱਥੇ ਉੱਤੇ ਨਾਗਣੀ ਬਰਛੀ ਮਾਰ ਕੇ ਤਵੀ ਨੂੰ ਚੀਰਦਿਆਂ ਉਹਦੇ ਮਸਤਕ ਦੇ ਵਿੱਚ ਜਾ ਕੇ ਉਹ ਬਰਛੀ ਜਿਹੜੀ ਧੱਸ ਗਈ, ਜਿਹਦਾ ਰੁੱਖ ਮੁੜ ਗਿਆ ਸੀ। ਭਾਈ ਬਚਿੱਤਰ ਸਿੰਘ ਆ ਕੇ ਗੁਰਪਦ ਬੰਧਨ ਠਾਨੀ, ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਗੁਰ ਫਤਿਹ ਦੀ ਸਾਂਝ ਪਾਉਂਦਾ ਹੈ।
1: ਫਤਿਹ ਬੁਲਾਏ ਵਾਹਿਗੁਰੂ ਜੀ ਕੀ ਹੁਤੇ ਜੇ ਸਿੱਖ ਤਿਤ ਥਾਨੀ।
0: ਔਰ ਜਿੰਨੇ ਵੀ ਗੁਰੂ ਮਹਾਰਾਜ ਕੋਲ ਸਿੰਘ ਖਲੋਤੇ ਆ ਸਾਰਿਆਂ ਨਾਲ ਸਾਂਝ ਪਾਈ ਜਾਂਦੀ ਹੈ, ਗੁਰੂ ਦੀ ਫਤਿਹ ਬੁਲਾਈ ਜਾਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝ ਪਾਉਂਦੇ ਹਨ।
1: ਸਾਹਿਬ ਸਿੰਘ ਹਿੰਮਤ ਸਿੰਘ ਆਇਓ ਹੁਕਮ ਸਿੰਘ ਸੁਜਾਨਾ।
0: ਕਹਿੰਦੇ ਭਾਈ ਸਾਹਿਬ ਸਿੰਘ ਜੀ ਵੀ ਆ ਗਏ, ਇਹ ਮੈਦਾਨ ਦੇ ਵਿੱਚ ਹੀ ਸੀ ਸਾਰੇ ਜਿਹੜੇ ਜੂਝ ਰਹੇ, ਵਾਰੀ ਵਾਰੀ ਸਭ ਆਉਣੇ ਸ਼ੁਰੂ ਹੋ ਗਏ। ਉਸੇ ਵੇਲੇ ਭਾਈ ਸਾਹਿਬ ਸਿੰਘ ਆ ਗਏ, ਭਾਈ ਹਿੰਮਤ ਸਿੰਘ ਜੀ ਆ ਗਏ, ਭਾਈ ਮੋਕਮ ਸਿੰਘ ਜੀ ਇਹ ਵੀ ਕਹਿੰਦੇ ਵਾਪਸ ਗੁਰੂ ਮਹਾਰਾਜ ਕੋਲ ਪਹੁੰਚੇ ਹਨ।
1: ਤੇ ਆਦ ਆਏ ਕੈ ਦਰਸ਼ਨ ਕਰ ਔਰ ਆਨੰਦ ਮਹਾਨਾ।
0: ਕਵੀ ਜੀ ਕਹਿੰਦੇ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਿੰਘ ਜਿਹੜੇ ਮੈਦਾਨ ਦੇ ਵਿੱਚ ਜੂਝ ਰਹੇ ਸਨ, ਉਹ ਵੀ ਵਾਰੀ ਵਾਰੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਦਰਸ਼ਨ ਵੀ ਕਰਦੇ ਆ ਔਰ ਗੁਰੂ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਹਨ।
1: ਅੱਜ ਕੀ ਬਾਤ ਕਹੀ ਤਬ ਸਗਰੀ ਇਮਦਲ ਰਿਪਣ ਪਖਾਇਓ।
0: ਫਿਰ ਉਹ ਗੱਜ ਦੀ ਗੱਲ ਚੱਲ ਪਈ, ਮਸਤੇ ਹੋਏ ਉਸ ਹਾਥੀ ਦੀ ਗੱਲ ਚੱਲ ਪਈ ਕਿ ਮਹਾਰਾਜ ਦੇਖੋ ਉਸ ਗੱਜ ਕੀ ਬਾਤ ਕਹੀ ਤਬ ਸਗਰੀ। ਫਿਰ ਉਹ ਗੱਲ ਦੱਸੀ ਕਿ ਕਿਵੇਂ ਮਹਾਰਾਜ ਜੀ ਇਹ ਭਾਈ ਬਚਿੱਤਰ ਸਿੰਘ ਨੇ ਕਿਵੇਂ ਸ਼ੇਰ ਦੇ ਵਾਂਗ ਅੱਗੇ ਫੁਰਤੀ ਜੋਸ਼ ਨਾਲ ਭਰ ਕੇ ਅੱਗੇ ਵੱਧ ਕੇ ਉਹਦੇ ਰੁੱਖ ਨੂੰ ਮੋੜਿਆ ਔਰ ਫਿਰ ਉਸ ਹਾਥੀ ਨੇ

0: ਇੱਕ ਪਾਸੇ ਭਾਈ ਬਚਿੱਤਰ ਸਿੰਘ ਔਰ ਇੱਕ ਪਾਸੇ ਭਾਈ ਉਦੈ ਸਿੰਘ ਤੇ ਗੁਰੂ ਕਾ ਖਾਲਸਾ। ਦੋਵੇਂ ਪਾਸਿਓਂ ਮਹਾਰਾਜ ਅੱਜ ਜਿਹੜੀ ਜੰਗ ਹੋਈ ਹੈ ਨਾ ਉਹ ਕਮਾਲ ਦੀ ਹੋਈ ਹੈ।
1: ਰੱਬ ਜੀ ਸੁਣੋ ਗ੍ਰੀਸ਼ਨ ਸੈਨਾ ਜਿਤ ਕਿਤ ਪਰੀ ਸਥਾਰਾ।
0: ਪ੍ਰਭ ਜੀ ਭਾਵ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣੋ, ਜਿਹੜੇ ਇਹ ਪਹਾੜੀ ਰਾਜੇ ਨੇ ਇਹਨਾਂ ਪਹਾੜੀ ਰਾਜਿਆਂ ਦਾ ਉਸ ਵੇਲੇ ਕੀ ਹਾਲ ਹੋਇਆ। ਜਿੰਨੇ ਵੀ ਸਿਪਾਹੀ ਨੇ ਉਹ ਆਪਣਾ ਧੀਰਜ ਛੱਡ ਗਏ। ਇਹ

0: ਤੀਰ ਦਿੰਦਾ ਨਾ, ਕੱਟ ਦਿੰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰਿਆਂ ਨੇ ਇਹ 22 ਧਾਰ ਦੇ ਰਾਜਿਆਂ ਦੇ ਸਿਪਾਹੀਆਂ ਨੂੰ ਉਸ ਲੱਕੜ ਦੇ ਵਾਂਗ ਚੀਰਿਆ ਹੈ, ਕੱਟਿਆ ਹੈ। ਸਤਿਗੁਰੂ ਮਹਾਰਾਜ ਜੀ ਨੂੰ ਦੱਸਦੇ ਹਨ,
1: ਵਧਿਓ ਤਰਾਸ਼ ਕਾਤੁਰ ਬਹੁ ਭਾਜੇ, ਅਰਿਓ ਮਾਰ ਕਰ ਦੀਨਾ।
0: ਬਹੁਤੇ ਤਾਂ ਡਰਦੇ ਮਾਰੇ ਮੈਦਾਨ ਛੱਡ ਕੇ ਭੱਜਣੇ ਸ਼ੁਰੂ ਹੋ ਗਏ, ਭੱਜ ਗਏ ਕਈ ਤਾਂ, ਔਰ ਜਿਹੜੇ ਥੋੜੇ ਬਹੁਤ ਅੜੇ ਸੀ ਉਹ ਮਾਰੇ ਗਏ।
1: ਕਿਰਪਤਾ ਔਰੇ ਉਤਸ਼ਾਹ ਹਰ ਕਰ ਜਨ ਦੰ ਤਨ ਤ੍ਰਿਣ ਲੀਨਾ।
0: ਔਰ ਜਿਹੜੇ 22 ਧਾਰ ਦੇ ਰਾਜੇ ਆਪਣੇ ਤੇ ਮਾਣ ਕਰਦੇ ਸੀ, ਜਿਹੜੇ ਕਹਿੰਦੇ ਸੀ ਅੱਜ ਅਨੰਦਪੁਰ ਸਾਹਿਬ ਨੂੰ ਜਿੱਤ ਕੇ ਹੀ ਵਾਪਸ ਜਾਵਾਂਗੇ, ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਹਰ ਕਰਕੇ ਹੀ ਜਾਵਾਂਗੇ ਜਾਂ ਬੰਦੀ ਬਣਾ ਕੇ ਲੈ ਕੇ ਜਾਵਾਂਗੇ। ਸਤਿਗੁਰੂ ਮਹਾਰਾਜ ਉਹ 22 ਧਾਰ ਦੇ ਰਾਜੇ ਵੀ ਜਿਹੜੇ ਸੀ ਉਹ ਵੀ ਦੇਖੇ ਨੇ, ਮੁਰਝਾਏ ਹੋਏ ਉਹਨਾਂ ਦੇ ਚਿਹਰੇ ਉਤਰੇ ਹੋਏ ਦੇਖੇ ਨੇ, ਜਿਹਨਾਂ ਇੱਦਾਂ ਲੱਗਦਾ ਸੀ ਜਿਵੇਂ ਇਹਨਾਂ ਦੇ ਦੰਦਾਂ ਹੇਠ ਘਾਹ ਆ ਗਿਆ, ਤ੍ਰਿਣ ਕਹਿੰਦੇ ਘਾਹ, ਘਾਹ ਆ ਗਿਆ ਤੇ ਜਿਵੇਂ ਘਾਹ ਚੱਬਦੇ ਹੋਣ, ਇਸ ਤਰ੍ਹਾਂ ਉਹਨਾਂ ਦੇ ਚਿਹਰੇ ਦੇਖਣ ਨੂੰ ਮਿਲੇ ਹਨ।
1: ਆਦਿਕ ਸਭ ਸਿੰਘ ਸੁਣਾਵਤ ਆਨੰਦ ਕੋ ਉਪਜੰਤੇ।
0: ਇੱਕ ਸਿੰਘ ਜਿਹੜਾ ਮੈਦਾਨ ਦੇ ਵਿੱਚ ਜਿਹਨੇ ਸਾਰਾ ਕੁਛ ਅੱਖੀ ਡਿੱਠਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੜਾ ਪ੍ਰਸੰਨ ਹੋ ਕੇ ਸੁਣਾ ਰਿਹਾ ਕਿ ਸਤਿਗੁਰੂ ਮਹਾਰਾਜ ਦੇਖੋ ਅੱਜ ਤੁਹਾਡੇ ਸਿੰਘਾਂ ਨੇ ਕਿੰਨੀ ਕਮਾਲ ਕੀਤੀ ਹੈ। ਜਿਹੜੇ ਲਗਭਗ 1.5 ਲੱਖ ਦੇ ਕਰੀਬ ਸਿਪਾਹੀ ਸੀ ਮੈਦਾਨ ਦੇ ਵਿੱਚ, ਅੱਧੇ ਤਾਂ ਹਾਥੀ ਨੇ ਲਤਾੜ ਦਿੱਤੇ ਤੇ ਮਾਰ ਦਿੱਤੇ, ਅੱਧੇ ਡਰਦੇ ਮਾਰੇ ਭੱਜ ਗਏ ਤੇ ਅੱਧੇ ਜਿਹੜੇ ਅੜ ਗਏ ਸੀ ਉਹ ਵੈਸੇ ਮਾਰੇ ਗਏ। ਸਤਿਗੁਰੂ ਮਹਾਰਾਜ ਤੇ ਗੁਰੂ ਕਾ ਖਾਲਸਾ ਕਹਿੰਦੇ ਬਹੁਤ ਪ੍ਰਸੰਨ ਹੋ ਕੇ

0: ਸਾਰਿਆਂ ਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਨਾਲ ਤੱਕਦੇ ਆ, ਜਿਵੇਂ ਸਤਿਗੁਰੂ ਜੀ ਨਾ ਬਖਸ਼ਿਸ਼ਾਂ ਵੰਡ ਰਹੇ ਹੋਣ। ਮੁਕਤਸਰ ਸਾਹਿਬ ਦੀ ਜਿਵੇਂ ਜੰਗ ਹੋਈ ਤੇ ਸਤਿਗੁਰੂ ਮਹਾਰਾਜ ਜੀ ਹਰ ਇੱਕ ਦਾ ਸੀਸ ਆਪਣੇ ਜਿਹੜਾ ਉਹ ਪੱਟ ਦਾ ਸਿਰਹਾਣਾ ਬਣਾ ਕੇ ਵੀਰ ਆਸਨ ਦੇ ਵਿੱਚ ਬੈਠ ਕੇ ਤੇ ਮਹਾਰਾਜ ਇੱਕ ਇੱਕ ਦਾ ਸੀਸ ਰੱਖ ਕੇ ਨਾਲੇ ਉਹਨਾਂ ਦੇ ਚਿਹਰੇ ਸਾਫ ਕਰਦੇ ਆ ਆਪਣੇ ਕਮਰ ਕੱਸੇ ਨਾਲ, ਤੇ ਨਾਲੇ ਮਹਾਰਾਜ ਉਹਨਾਂ ਨੂੰ ਕਿੰਨੀਆਂ ਬਖਸ਼ਿਸ਼ਾਂ ਦੇ ਕੇ ਨਿਵਾਜਦੇ ਆ। ਇਹ 5,000, ਇਹ 10,000, ਇਹ ਮੇਰਾ 30,000, ਇਹ 25,00,000, ਇਹ ਨਵਾਬਾਂ ਦਾ ਨਵਾਬ। ਇਸੇ ਤਰ੍ਹਾਂ ਇੱਥੇ ਵੀ ਮਹਾਰਾਜ ਜਿਹੜਾ ਜਿਹੜਾ ਬੜੀ ਦਲੇਰੀ ਨਾਲ ਬਹਾਦਰੀ ਨਾਲ ਲੜਿਆ, ਸਤਿਗੁਰੂ ਮਹਾਰਾਜ ਜੀ ਉਹਨਾਂ ਤੇ ਆਪਣੀ ਮਿਹਰ ਦੀ ਨਜ਼ਰ ਕਰਦੇ ਹਨ।
1: ਜਿਨ ਜਿਨ ਕੇ ਤਨ ਕਾਏ ਲਗਿਓ ਤਬ ਸਾਲ ਪੱਤਰ ਤਿੰਨ ਦਿਨਾਂ,
0: ਜਿਨ੍ਹਾਂ ਜਿਨ੍ਹਾਂ ਦੇ ਸਰੀਰਾਂ ਨੂੰ ਜ਼ਖਮ ਹੋਏ ਹੋਏ ਨੇ ਉਹਨਾਂ ਨੂੰ ਸਾਲ ਪੱਤਰ ਜਿਹੜੇ ਆ ਉਹ ਦਿੱਤੇ ਗਏ ਤਾਂ ਕਿ ਜ਼ਖਮਾਂ ਦੇ ਉੱਤੇ ਲਗਾ ਲੈਣ ਤੇ ਸਵੇਰ ਹੁੰਦਿਆਂ ਤੱਕ ਕਾਫੀ ਆਰਾਮ ਜਿਹੜਾ ਉਹਦੇ ਨਾਲ ਆ ਜਾਂਦਾ, ਔਰ ਜ਼ਖਮ ਵੀ ਇਹਦੇ ਨਾਲ ਛੇਤੀ ਭਰਦਾ ਹੈ ਸਾਲ ਪੱਤਰ ਨਾਲ। ਜਿੰਨੇ ਵੀ ਜ਼ਖਮੀ ਨੇ ਉਹਨਾਂ ਸਾਰਿਆਂ ਨੂੰ ਸਾਲ ਪੱਤਰ ਜ਼ਖਮ ਦੇ ਉੱਤੇ ਲਾਉਣ ਵਾਸਤੇ ਦਿੱਤਾ ਹੈ।
1: ਸਭ ਕੇ ਤਨ ਕੀ ਪੀਰ ਹਰੀ ਪ੍ਰਭ ਸ਼ਰਮ ਤੇ ਪਏ ਬਿਹਨਾ।
0: ਇਹ ਸਾਲ ਪੱਤਰ ਐਸਾ ਹੈ ਕਿ ਜ਼ਖਮ ਵੀ ਛੇਤੀ ਭਰ ਜਾਂਦਾ ਹੈ ਔਰ ਜਿਹੜੀ ਪੀੜਾ ਦਰਦ ਹੈ ਉਹਨੂੰ ਵੀ ਇਹ ਦੂਰ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਸਾਰੇ ਜ਼ਖਮੀਆਂ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਬਹਾਦਰੀ ਨਾਲ ਜੂਝਦਿਆਂ ਆਪਣੇ ਤਨ ਉੱਤੇ ਇਹ ਜ਼ਖਮ ਜਿਹੜੇ ਲਏ ਨੇ, ਇਹਨਾਂ ਦਾ ਜਿਹੜਾ ਧਿਆਨ ਰੱਖੋ, ਇਹਨਾਂ ਦੀ

ਪਿਆਰੇ ਜ਼ਖਮੀ ਹਾਲਤ ਵਿੱਚ ਨੇ, ਉਹਨਾਂ ਸਾਰਿਆਂ ਤੱਕ ਮਹਾਰਾਜ ਕਹਿੰਦੇ ਸਾਲ ਪੱਤਰ ਪਹੁੰਚਾਓ, ਉਹਨਾਂ ਦੇ ਜ਼ਖਮ ਜਿਹੜੇ ਆ ਉਹਨਾਂ ਨੂੰ ਦੇਖਣਾ ਕਰੋ, ਭਾਵ ਮੱਲ

0: ਵਾਹਿਗੁਰੂ ਜੀ ਕਿਰਪਾ ਕਰਨਗੇ। ਜਿਹੜੇ ਇਹਨਾਂ ਦੁਸ਼ਟਾਂ ਦੇ ਨਾਲ ਲੜ ਭਿੜ ਕੇ ਆਏ ਨੇ, ਇਹਨਾਂ ਦੀ ਜ਼ਿੰਦਗੀ ਦੇ ਸੰਕਟ ਜਿਹੜੇ ਨੇ ਉਹ ਕੱਟੇ ਜਾਣਗੇ। ਧਿਆਨ ਰੱਖਿਓ, ਆਪਾਂ ਸੰਸਾਰੀ ਲੋਕ ਹਾਂ ਅਤੇ ਜਦੋਂ ਸੰਕਟ ਦੀ ਗੱਲ ਆਏਗੀ ਸਾਨੂੰ ਬਾਹਰ ਦੇ ਸੰਕਟ ਹੀ ਨਜ਼ਰ ਆਉਣਗੇ, ਮਾਇਆ ਦੀ ਪਦਾਰਥਾਂ ਦੇ ਕੰਮਾਂ ਕਾਜਾਂ ਦੇ, ਵੀ ਆਹ ਸੰਕਟ ਪੈ ਗਿਆ, ਆਹ ਸੰਕਟ ਪੈ ਗਿਆ। ਪਰ ਅਸਲ ਸਭ ਤੋਂ ਵੱਡਾ ਸੰਕਟ ਕਿਹੜਾ ਹੈ? ਜੰਮਣ ਅਤੇ ਮਰਨ ਦਾ। ਅਸੀਂ ਇਸ ਸੰਕਟ ਵਿੱਚੋਂ ਨਿਕਲ ਹੀ ਨਹੀਂ ਪਾ ਰਹੇ ਹਾਂ। ਇਹ ਬਹੁਤ ਜਨਮਾਂ ਦਾ ਸੰਕਟ ਬਣਿਆ ਹੋਇਆ ਸਾਡੀ ਜੀਵ ਆਤਮਾ ਦੇ ਉੱਤੇ, ਜੋ ਇਹ ਸੰਕਟ ਤੋਂ ਨਿਕਲ ਹੀ ਨਹੀਂ ਰਹੀ। ਆਉਣਾ ਜਾਣਾ ਆਵਾਗਮਨ ਇਹਦਾ ਬਣਿਆ ਹੋਇਆ, ਔਰ ਇਸ ਜਨਮ ਵਿੱਚ ਅਸੀਂ ਇਸ ਸੰਕਟ ਨੂੰ ਮੁਕਾਈ ਦੇਣਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਸ ਜਨਮ ਨੂੰ ਲੇਖੇ ਲਾ ਕੇ ਅਸੀਂ ਇਹ ਸੰਕਟ ਵਿੱਚੋਂ ਸਦਾ ਲਈ ਨਿਕਲਣਾ ਚਾਹੁੰਦੇ ਹਾਂ। ਇੱਕ ਸਰੀਰਕ ਤਲ 'ਤੇ ਸੰਕਟ ਹੈ ਬਾਹਰੀ, ਇੱਕ ਅੰਦਰ ਆਤਮਕ ਤਲ 'ਤੇ ਸੰਕਟ ਹੈ। ਨਾ ਬਾਹਰੋਂ ਕੋਈ ਸੰਕਟ ਆਵੇ, ਨਾ ਅੰਦਰੋਂ ਆਵੇ, ਗੁਰੂ ਮਹਾਰਾਜ ਐਸੀ ਕਿਰਪਾ ਕਰਦੇ ਨੇ ਸਾਡੇ 'ਤੇ। ਤੋ ਗੁਰੂ ਮਹਾਰਾਜ ਉਹਨਾਂ 'ਤੇ ਕਿਰਪਾ ਕਰ ਰਹੇ ਨੇ, ਕਹਿੰਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਅਧਿਆਤਮਕ ਤਲ 'ਤੇ ਸੰਕਟ ਹੈ ਉਹ ਵਾਹਿਗੁਰੂ ਜੀ ਦੂਰ ਕਰਨਗੇ।
1: ਪ੍ਰਾਤ ਹੋਤ ਲੋਕਾਵ ਮਿਲੇ ਸਭ ਕਿਰਪਾ ਆਪਣੀ ਕੀਨੀ।
0: ਰਾਤ ਦਾ ਸਮਾਂ ਫਿਰ ਇਸ ਤਰ੍ਹਾਂ ਬਤੀਤ ਹੋਇਆ, ਮਹਾਰਾਜ ਕਹਿੰਦੇ ਆਰਾਮ ਕਰੋ, ਜਲ ਪਾਣੀ ਛਕੋ, ਔਰ ਜਿੰਨੇ ਜ਼ਖਮੀ ਨੇ ਉਹਨਾਂ ਦਾ ਧਿਆਨ ਰੱਖੋ। ਫਿਰ ਰਾਤ ਦਾ ਸਮਾਂ ਨਿਕਲਿਆ, ਪ੍ਰਾਤ ਭਾਵ ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਦੀ ਸੰਭਾਲ ਜਿਹੜੀ ਹੈ ਉਹ ਹੁੰਦੀ ਹੈ।
1: ਚੋਰਨ ਬਿਖੇ ਮਰੇ ਤਬ ਲਰ ਕੇ ਮਨੋ ਕਾਮਨਾ ਦਿਨੀ।
0: ਅੰਮ੍ਰਿਤ ਵੇਲੇ ਫਿਰ ਆਸਾ ਕੀ ਵਾਰ ਦਾ ਕੀਰਤਨ ਰੱਬੀ ਬਾਣੀ ਦੇ ਜਾਪ ਹੋਏ। ਜਦੋਂ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ ਤਾਂ ਸਤਿਗੁਰੂ ਮਹਾਰਾਜ ਫਿਰ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਵੰਡ ਰਹੇ ਨੇ। ਦੋ ਤਰ੍ਹਾਂ ਦੇ ਪ੍ਰਾਣੀ ਹੁੰਦੇ ਆ, ਇੱਕ ਹੁੰਦਾ ਨਿਹਕਾਮੀ ਔਰ ਇੱਕ ਹੁੰਦਾ ਸਹਿਕਾਮੀ, ਜਿਹੜਾ ਕਾਮਨਾ ਤੋਂ ਰਹਿਤ ਹੈ ਔਰ ਇੱਕ ਕਾਮਨਾ ਰੱਖ ਕੇ ਜੁੜਿਆ ਹੋਇਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਜਿਹੜੇ ਮੈਂ ਇਸ ਮੈਦਾਨ ਦੇ ਵਿੱਚ ਜੂਝੇ ਨੇ, ਕੁਝ ਸ਼ਹੀਦੀਆਂ ਪਾ ਗਏ, ਕੁਝ ਜ਼ਖਮੀ ਨੇ, ਕੁਝ ਫਤਿਹ ਹਾਸਲ ਕਰਕੇ ਆਏ ਨੇ, ਹਰ ਇੱਕ ਦੇ ਮਨ ਦੀ ਭਾਵਨਾ ਨੂੰ ਸਤਿਗੁਰੂ ਜੀ ਪੂਰਨ ਕਰਦੇ ਹਨ।
1: ਸ਼ਕਾਮੀ ਕੋ ਮੁਕਤ ਦਈ ਤਬ ਬੰਧਨ ਸਕਲ ਬਿਨਾਸ਼ੇ।
0: ਨਿਸ਼ਕਾਮੀ ਜਿਹਦੇ ਅੰਦਰ ਕੋਈ ਕਾਮਨਾ ਨਹੀਂ, ਉਹਨੇ ਕਿਹਾ ਮਹਾਰਾਜ ਮੈਂ ਆਪਣਾ ਆਪਾ ਤੁਹਾਨੂੰ ਸਮਰਪਿਤ ਕਰ ਦਿੱਤਾ, ਤੁਹਾਡੇ ਹੁਕਮ ਵਿੱਚ ਚੱਲਣਾ ਹੈ, ਜੋ ਜਿਵੇਂ ਤੁਹਾਡਾ ਹੁਕਮ ਹੋਏਗਾ ਤੁਹਾਡੇ ਹੁਕਮ 'ਚ ਚੱਲਣਾ, ਪਰ ਇਹਦੇ ਪਿੱਛੇ ਕੋਈ ਕਾਮਨਾ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਜਿੱਦਾਂ ਰੱਖੋਗੇ ਉੱਦਾਂ ਹੀ ਰਵਾਂਗਾ, ਥੋੜ੍ਹਾ ਦਿਓਗੇ ਬਹੁਤਾ ਦਿਓਗੇ, ਜਿੱਥੇ ਕਹੋਗੇ ਉੱਥੇ ਬੈਠ ਜਾਂ, ਉੱਠ ਜਾਂ, ਸੌ ਜਾਂ, ਉਹ ਕੁਛ ਮੈਂ ਖਾ ਲਵਾਂ ਜੋ ਤੁਸੀਂ ਦਿਓਗੇ, ਉਹ ਕੁਛ ਪਹਿਨ ਲਵਾਂ ਜੋ ਤੁਸੀਂ ਪਹਿਨਣ ਨੂੰ, ਇਹ ਹੁਕਮ ਦੇ ਵਿੱਚ ਚੱਲਣਾ। ਸਤਿਗੁਰੂ ਮਹਾਰਾਜ ਜਿਹੜੇ ਨਿਸ਼ਕਾਮੀ ਨੇ ਉਹਨਾਂ ਨੂੰ ਮਹਾਰਾਜ ਮੁਕਤੀਆਂ ਦੀਆਂ ਦਾਤਾਂ ਦੇ ਰਹੇ ਨੇ, ਮੋਕਸ਼ ਦੀ ਦਾਤ, ਇਹ ਸਭ ਤੋਂ ਵੱਡੀ ਦਾਤ ਹੈ। ਕਹਿੰਦੇ ਮਹਾਰਾਜ ਉਹਨਾਂ ਨੂੰ ਮੁਕਤ ਕਰ ਰਹੇ ਨੇ, ਜੀਵਦਿਆਂ ਮੁਕਤ, ਇਹ ਵੀ ਧਿਆਨ ਰੱਖਿਓ, ਮਰਨ ਮੁਕਤ ਦੀ ਗੱਲ ਗੁਰਬਾਣੀ ਵਿੱਚ ਨਹੀਂ ਕੀਤੀ, ਵੀ ਮਰਨ ਤੋਂ ਬਾਅਦ ਮਹਾਰਾਜ ਕਹਿੰਦੇ ਜੀਵਦਿਆਂ ਜੀ ਮੁਕਤ ਹੋ। ਦੋ ਹੀ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੀਤੀਆਂ ਨੇ, ਇੱਕ ਜੀਵਨ ਜੁਗਤ ਔਰ ਇੱਕ ਜੀਵਨ ਮੁਕਤ। ਅਸੀਂ ਜਿਉਂਦਿਆਂ ਉਹ ਜੁਗਤੀ ਸਿੱਖਣੀ ਹੈ ਜਿਹਦੇ ਨਾਲ ਸਾਨੂੰ ਜਿਉਂਦਿਆਂ ਮੁਕਤ ਹੋਣਾ ਆ ਜਾਏ। ਇਸ ਲਈ ਮਹਾਰਾਜ ਜੀ

0: ਦੇ ਸਹਿਤ ਆਏ ਹੋਏ ਆ, ਪਰ ਚਲੋ ਜਿੱਦਾਂ ਵੀ ਆਏ ਆ ਭਾਵੇਂ ਕਾਮਨਾ ਰੱਖ ਕੇ ਆਏ ਆ, ਉਹਨਾਂ ਨੂੰ ਫਿਰ ਮਹਾਰਾਜ ਜੀ ਸੁੱਖ ਦੀਆਂ ਦਾਤਾਂ ਦੇ ਰਹੇ ਨੇ, ਉਹ ਸੁੱਖ ਜਿਹਦੇ ਵਿੱਚ ਸਵਰਗ ਦਾ ਜਿਹੜਾ ਆਪਾਂ ਸੁੱਖ ਮਹਿਸੂਸ ਕਰ ਸਕਦੇ ਹਾਂ। ਅਤੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਨਰਕ ਔਰ ਸੁਰਗ ਇਹ ਧਰਤੀ 'ਤੇ ਹੀ ਹੈ, ਇਹ ਕੋਈ ਵੱਖਰੀ ਥਾਂ ਨਹੀਂ ਵੀ ਮਹਾਰਾਜ ਕਹਿਣ ਵੀ ਜਾਓ ਉਹ ਸਵਰਗ ਬਣਿਆ ਅਤੇ ਜਾ ਕੇ ਉੱਥੇ ਵੱਸ ਜਾਓ, ਨਹੀਂ। ਸਵਰਗ ਦਾ ਮਤਲਬ ਉੱਤਮ ਸੁੱਖ, ਮਨ ਦਾ ਸੁੱਖ, ਆਤਮਕ ਸੁੱਖ। ਸਰੀਰ ਦੇ ਸੁੱਖ ਤਾਂ ਸਾਰੇ ਹੀ ਭੋਗ ਲੈਂਦੇ ਆ, ਪਰ ਮਨ ਆਤਮਾ ਦਾ ਸੁੱਖ ਕੋਈ ਕੋਈ ਭੋਗਦਾ ਹੈ। ਇਹ ਉਹ ਸੁੱਖ ਹੈ ਜਿਹੜਾ ਮਹਾਰਾਜ ਕਹਿੰਦੇ ਤੂੰ ਇਸ ਧਰਤੀ 'ਤੇ ਰਹਿ ਕੇ ਜਦੋਂ ਮਨ ਆਤਮਾ ਦਾ ਸੁੱਖ ਮਾਣੇਗਾ ਨਾ, ਤੇਰੇ ਮੂੰਹੋਂ ਆਪਣੇ ਆਪ ਨਿਕਲੇਗਾ ਵੀ ਮੈਂ ਤੇ ਸਵਰਗ ਵਿੱਚ ਰਹਿਣਾ, ਮੈਨੂੰ ਤੇ ਮਾਲਕ ਨੇ ਸਵਰਗ ਵਰਗੀ ਜ਼ਿੰਦਗੀ ਦਿੱਤੀ ਹੈ। ਮਨ ਵੀ ਸੁੱਖ ਭੋਗਦਾ ਹੈ ਅਤੇ ਆਤਮਕ ਤਲ 'ਤੇ ਵੀ ਸੁੱਖ ਹੈ। ਬਾਹਰੋਂ ਜ਼ਿੰਦਗੀ ਵਿੱਚ ਮਾਇਆਵੀ ਪਦਾਰਥਾਂ ਦੇ ਸੁੱਖ ਕਈਆਂ ਕੋਲ ਬਹੁਤ ਹੁੰਦੇ ਨੇ, ਪਰ ਉਹ ਸੁੱਖ ਮਾਣ ਨਹੀਂ ਸਕਦੇ, ਉਹ ਅੰਦਰੋਂ ਪਰੇਸ਼ਾਨ ਰਹਿੰਦੇ ਆ, ਦੁਖੀ ਰਹਿੰਦੇ ਆ, ਚਿੰਤਾ ਫਿਕਰ ਵਿੱਚ ਰਹਿੰਦੇ ਆ। ਅਤੇ ਬਾਹਰ ਦੇਖੋਗੇ ਤਾਂ ਮਾਇਆਵੀ ਪਦਾਰਥਾਂ ਦੀ ਕਮੀ ਕੋਈ ਨਹੀਂ, ਅਤੇ ਜਦੋਂ ਹਾਲ ਪੁੱਛੋ ਤੇ ਅੱਖਾਂ 'ਚ ਅੱਥਰੂ ਆ ਕੇ ਕਹਿੰਦੇ ਬਸ ਅਸੀਂ ਨਰਕ ਭੋਗ ਰਹੇ ਹਾਂ, ਸਾਨੂੰ ਪੁੱਛੋ ਨਾ। ਅਤੇ ਕਈ ਕਹਿੰਦੇ ਅਸੀਂ ਸਵਰਗ ਭੋਗ ਰਹੇ ਹਾਂ ਕਿਉਂਕਿ ਸਾਨੂੰ ਮਹਾਰਾਜ ਨੇ ਮਨ ਦੀ ਸ਼ਾਂਤੀ ਦੇ ਦਿੱਤੀ ਹੈ, ਮਨ ਦਾ ਸਕੂਨ ਦੇ ਦਿੱਤਾ, ਆਤਮਕ ਸੁੱਖ ਦੇ ਦਿੱਤਾ। ਸਤਿਗੁਰੂ ਜੀ ਜਿਹੜੇ ਸਹਿਕਾਮੀ ਨੇ ਉਹਨਾਂ ਨੂੰ ਉਹ ਉੱਤਮ ਸੁੱਖ ਦੀਆਂ ਦਾਤਾਂ ਬਖਸ਼ ਰਹੇ ਹਨ। ਉੱਤ ਮਤਲਬ ਹੁਣ ਦੂਜੇ ਪਾਸੇ ਕਵੀ ਜੀ ਕਹਿੰਦੇ ਆਪਣੀ ਸੁਰਤ ਲੈ ਚੱਲੀਏ, ਉਹ ਬਾਈ ਧਾਰ ਦੇ ਰਾਜਿਆਂ ਦਾ ਕੀ ਹਾਲ ਹੋ ਗਿਆ, ਕਿਉਂਕਿ ਉਹ ਢਾ ਢੇਰੀ ਹੋ ਗਏ ਨੇ ਜਦੋਂ ਰਾਜਾ ਕੇਸਰੀ ਚੰਦ ਦਾ ਸਿਰ ਲਾਇਆ ਨਾ, ਅੱਧੇ ਰਾਜੇ ਤੇ ਉਸੇ ਵੇਲੇ ਧੀਰਜ ਛੱਡ ਗਏ ਵੀ ਹੁਣ ਤਾਂ ਬਸ ਇਹ ਜਿਹੜੀ ਹੈ ਅਸੀਂ ਗਏ ਖੇਡ ਜਿਹੜੀ ਹੈ ਇਹ ਹੁਣ ਅਸੀਂ ਹਾਰ ਗਏ ਇਹ ਜੰਗ। ਹੁਣ ਕਹਿੰਦੇ ਕਵੀ ਜੀ ਕਹਿੰਦੇ ਉੱਧਰ ਆਪਣਾ ਧਿਆਨ ਲੈ ਕੇ ਚੱਲੀਏ, ਉੱਧਰ ਰਾਜਿਆਂ ਦਾ ਕੀ ਬਣਿਆ, ਇੱਧਰ ਤਾਂ ਗੁਰੂ ਮਹਾਰਾਜ ਜੀ ਨੇ ਮੁਕਤੀਆਂ ਦੀਆਂ ਦਾਤਾਂ ਦੇਤੀਆਂ, ਉੱਤਮ ਸੁੱਖ ਗੁਰੂ ਮਹਾਰਾਜ ਜੀ ਵੰਡ ਰਹੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਉਹ ਸੁੱਖ ਬਣਾਤਾ, ਆਗਿਆ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੋਂ, ਜਿਹਦੇ ਵਿੱਚ ਉਹ ਕਦੇ ਵੀ ਡੋਲਦਾ ਨਹੀਂ, ਡਾਵਾਂ ਡੋਲ ਨਹੀਂ ਹੁੰਦਾ। ਤੇ ਹੁਣ ਉੱਧਰ ਕਵੀ ਜੀ ਕਹਿੰਦੇ ਉਹਨਾਂ ਰਾਜਿਆਂ ਦਾ ਕੀ ਬਣਿਆ, ਉਸ ਪਾਸੇ ਆਪਣੀ ਸੁਰਤ ਲੈ ਕੇ ਚੱਲਦੇ ਹਾਂ।
1: ਪਾਏ ਪਰਾਜੈ ਮਰਿਓ ਕੇਸਰੀ ਉਪਜਿਓ ਸ਼ੋਕ ਵਿਸ਼ੇਸ਼ੇ।
0: ਜਦੋਂ ਰਾਜਾ ਕੇਸਰੀ ਚੰਦ ਮਾਰਿਆ ਗਿਆ ਤੇ ਜਿੰਨੇ ਰਾਜੇ ਸੀ ਇਹਨਾਂ ਨੇ ਸਮਝ ਲਿਆ ਕਿ ਹੁਣ ਸਾਡੀ ਹਾਰ ਹੋਣੀ ਹੈ।
1: ਭੀਮ ਚੰਦ ਨੇ ਜ ਡੇਰੇ ਬੈਠਿਓ ਮਹਾ ਬਿਸੂਰਤ ਮਾਨੀ।
0: ਇਹਨਾਂ ਸਾਰਿਆਂ ਦੇ ਚਿਹਰੇ ਉਤਰ ਗਏ, ਮੁਰਝਾ ਗਏ, ਔਰ ਜਿਹੜਾ ਇਹਨਾਂ ਦਾ ਮੁਖੀ ਸੀ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਜਿਹੜਾ ਸਾਰਿਆਂ ਨੂੰ ਪ੍ਰੇਰ ਕੇ ਲੈ ਕੇ ਆਇਆ ਸੀ, ਕਹਿੰਦੇ ਇਹ ਆਪਣੇ ਡੇਰੇ ਤੋਂ ਭਾਵ ਜਿਹੜਾ ਇੱਥੇ ਰਹਿਣ ਲਈ ਇਹਨੇ ਥਾਂ ਟਿਕਾਣਾ ਬਣਾਇਆ। ਰਾਜਾ ਕਹਿੰਦੇ ਭੀਮ ਚੰਦ ਆਪਣੇ ਉਸ ਟਿਕਾਣੇ ਤੇ ਆਉਂਦਾ ਹੈ।
1: ਨਰੇ ਮਹਾ ਕੁਛ ਕਾਜ ਸਰਿਓ ਨੇ ਪ੍ਰਾਤ ਸੈਣ ਗਨਹਾਨੀ।
0: ਕਹਿਣ ਲੱਗੇ ਵੀ ਇੰਨਾ ਵੱਡਾ ਲਸ਼ਕਰ ਔਰ ਬਾਈ ਧਾਰ ਦੇ ਰਾਜੇ ਲੈ ਕਰਕੇ ਮੈਂ ਆਇਆ, ਪਰ ਇੱਥੇ ਕੀ ਹੋਇਆ, ਬਹੁਤ ਵੱਡਾ ਨੁਕਸਾਨ ਹੋ ਗਿਆ, ਬਹੁਤ ਵੱਡਾ ਘਾਟਾ ਜਿਹੜਾ ਸੀ ਉਹ ਪੈ ਗਿਆ, ਇੱਕ ਵੀ ਕਾਰਜ ਨਹੀਂ ਮੇਰਾ ਪੂਰਾ ਹੋਇਆ, ਮੇਰੀ ਇੱਕ ਵੀ ਤਮੰਨਾ ਜਿਹੜੀ ਇੱਥੇ ਆ ਕੇ ਪੂਰੀ ਨਹੀਂ ਹੋਈ, ਸਗੋਂ ਉਲਟਾ ਇੰਨਾ ਵੱਡਾ ਮੈਂ

0: ਉਹਨਾਂ ਦੀ ਆਪੋ ਆਪਣੀ ਸੈਨਾ ਆਈ ਹੋਵੇ, ਫਿਰ ਵੀ ਇੰਨਾ ਵੱਡਾ ਸਾਨੂੰ ਨੁਕਸਾਨ ਭੁਗਤਣਾ ਪਿਆ ਹੈ।
1: ਜਮਤੂਲਾ ਭਾਉ ਲਰ ਲਰ ਕਰ ਮਰਿਓ ਜੁਦ ਮੈਂ ਕਰੋਧ।
0: ਜਮਤੁੱਲਾ ਭਾਉ ਜਿਹੜਾ ਕਹਿੰਦਾ ਸੀ, ਜਿਹਨੇ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣਾ ਹੀ ਹਰਾਉਣਾ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅੱਗੇ ਝੁਕਾਉਣਾ, ਉਹ ਵੀ ਇਸ ਮੈਦਾਨ ਦੇ ਵਿੱਚ ਮਾਰਿਆ ਗਿਆ, ਜਿਹਦੇ 'ਤੇ ਅਸੀਂ ਬਹੁਤ ਵੱਡੀ ਆਸ ਰੱਖੀ ਹੋਈ ਸੀ ਕਿ ਚਲੋ ਕਮ ਸੇ ਕਮ ਇਹਨੇ ਪ੍ਰਣ ਕੀਤਾ, ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਮਿਟਾਏਗਾ। ਪਰ ਉਹ ਆਪ ਇਸ ਹੁਣ ਉਹ ਆ ਕੇ ਰਾਜਾ ਭੀਮ ਚੰਦ ਜਦੋਂ ਆਪਣੇ ਟਿਕਾਣੇ 'ਤੇ ਆ ਕੇ ਬੈਠਦਾ ਨਾ, ਅਤੇ ਬੈਠ ਕੇ ਸੋਚ ਰਿਹਾ ਵੀ ਮੈਂ ਕੀ ਖੱਟ ਲਿਆ, ਮੈਂ ਇੱਥੇ ਆ ਕੇ ਗਵਾਇਆ ਹੀ ਬਹੁਤ ਕੁਛ ਹੈ, ਮੈਂ ਖੱਟਿਆ ਤਾਂ ਕੁਛ ਵੀ ਨਹੀਂ। ਜਿਹਦੇ 'ਤੇ ਆਸ ਰੱਖੀ ਸੀ ਉਹ ਵੀ ਮੈਦਾਨ ਦੇ ਵਿੱਚ ਵਾਰੀ ਵਾਰੀ ਮਾਰੇ।

0: ਦੇ ਰਾਜਿਆਂ ਦੇ ਵਿੱਚ ਜਿਹੜਾ ਮਸਲਤ ਸਲਾਹ ਮਸ਼ਵਰਾ ਦੇਣ ਵਾਲਾ ਸੀ, ਅੱਜ ਉਹ ਕੇਸਰੀ ਚੰਦ ਵੀ ਇੱਥੇ ਮਾਰਿਆ ਗਿਆ।
1: ਕਿਰਪਤ ਮੈਨੇ ਤਿਸਕੇ ਸਮਸਰ ਜੋਦਾ ਜੁਦ ਬਿਲੰਦਦ।
0: ਅਸੀਂ ਸਾਰੇ ਇਹ ਮਾਣ ਕਰਦੇ ਸੀ, ਇਹ ਰਾਜਾ ਕੇਸਰੀ ਚੰਦ ਵਰਗਾ ਯੋਧਾ ਕੋਈ ਨਹੀਂ ਹੈ, ਬੜਾ ਬਲ ਵਾਲਾ ਤਾਕਤਵਰ ਔਰ ਉਹਦੀ ਅਕਲ ਬੜੀ ਬਲ ਵਾਲੀ ਸੀ। ਕਹਿੰਦੇ ਅੱਜ ਬਹੁਤ ਵੱਡਾ ਘਾਟਾ ਪੈ ਗਿਆ, ਉਹ ਬਹੁਤ ਵੱਡਾ ਜਿਹੜਾ ਆਪਣੇ ਆਪ ਨੂੰ ਰਾਜਾ ਵੀ ਅਖਾਉਂਦਾ ਸੀ ਤੇ ਸੂਰਮਾ ਵੀ ਅਖਾਉਂਦਾ ਸੀ, ਉਹਦਾ ਸਿਰ ਜਿਹੜਾ ਧੜ ਨਾਲੋਂ ਅਲੱਗ ਹੋ ਗਿਆ। ਕਹਿੰਦੇ ਹਜੇ ਰਾਜਾ ਭੀਮ ਚੰਦ ਇਹ ਸੋਚ ਹੀ ਰਿਹਾ ਸੀ ਅੰਦਰ ਮਨ ਹੀ ਮਨ ਵਿੱਚ ਵੀ ਇਹ ਕੀ ਬਣ ਗਿਆ, ਜਮਤੁੱਲਾ ਭਾਊ ਵੀ ਮਾਰਿਆ ਗਿਆ, ਰਾਜਾ ਕੇਸਰੀ ਚੰਦ ਵੀ ਮਾਰਿਆ ਗਿਆ, ਹਜ਼ਾਰਾਂ ਸਿਪਾਹੀ ਜ਼ਖਮੀ ਹੋਏ ਪਏ ਆ ਔਰ ਹਜ਼ਾਰਾਂ ਮਾਰੇ ਜਾ ਚੁੱਕੇ ਨੇ, ਇਹ ਕੀ ਬਣ ਗਿਆ। ਹਜੇ ਕਹਿੰਦੇ ਇਹ ਸੋਚਦਾ ਹੀ ਸੀ ਤੇ ਉਧਰੋਂ ਹੰਡੂਰੀ ਰਾਜਾ ਜਿਹੜਾ ਸੀ ਉਹ ਵੀ ਆ ਗਿਆ, ਜਿਵੇਂ ਬੁਖਲਾਇਆ ਹੋਵੇ ਡਰਿਆ ਹੋਵੇ। ਆਉਂਦਿਆਂ ਸਾਰ ਕੀ ਕਹਿੰਦਾ ਵੀ ਅੱਜ ਤਾਂ ਮੈਨੂੰ ਮਰਨ ਤੋਂ ਮੈਨੂੰ ਠਾਕੁਰ ਨੇ ਰੱਖ ਲਿਆ, ਵੀ ਅੱਜ ਤੇ ਮੈਂ ਮਰਦਾ ਮਰਦਾ ਬਚ ਕੇ ਮੈਦਾਨ ਵਿੱਚੋਂ ਆਇਆ ਹਾਂ।
1: ਅਬ ਗੋਬਿੰਦ ਸਿੰਘ ਕੇ ਸੰਗ ਲੜਕੇ ਕਹਾਂ ਵਿਜੇ ਅਭਿਲਾਖਾ।
0: ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਕੇ ਕਿਹੜੀ ਆਪਾਂ ਜਿੱਤ ਪ੍ਰਾਪਤ ਕਰ ਲਾਂਗੇ, ਇੰਨਾ ਵੱਡਾ ਨੁਕਸਾਨ ਹੋ ਗਿਆ, ਹਾਰ ਸਾਹਮਣੇ ਦਿਖਾਈ ਦੇ ਰਹੀ ਹੈ, ਵੀ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨਾ ਸਾਡੇ ਵੱਸ ਦੀ ਗੱਲ ਨਹੀਂ ਰਹੀ, ਹੁਣ ਲੜ ਕੇ ਕਿਹੜੀ ਜਿੱਤ ਆਪਾਂ ਪ੍ਰਾਪਤ ਕਰਨੀ ਹੈ। ਇੱਦਾਂ ਗੱਲਾਂ ਬੋਲਦਾ ਬੋਲਦਾ ਨਾ ਇਹ ਰਾਜਾ ਜਿਹੜਾ ਰਾਜਾ ਭੀਮ ਚੰਦ ਕੋਲ ਆ ਕੇ ਬੈਠ ਗਿਆ ਤੇ ਨਾਲ ਹੀ ਥੋੜੀ ਦੇਰ ਬਾਅਦ ਕਟੋਚੀਆਂ ਰਾਜਾ ਆ ਗਿਆ, ਉਹ ਵੀ ਇਸੇ ਤਰ੍ਹਾਂ ਡਰਿਆ ਤੇ

ਪਰ ਜਿਹੜਾ ਇਹਦੇ ਸਿਰ ਚੜ੍ਹ ਕੇ ਬੋਲਦਾ ਸੀ, ਦੇਖੋ ਮਹਾਰਾਜ ਤਾਂ ਸਾਨੂੰ ਹੰਕਾਰ ਤੋਂ ਬਚਾਉਂਦੇ ਨੇ, ਸਾਨੂੰ ਗੁਰਬਾਣੀ ਵਿੱਚ ਹਵਾਲੇ ਦਿੱਤੇ, ਦ੍ਰਿਸ਼ਟਾਂਤ ਦਿੱਤੇ, ਉਦਾਹਰਣਾਂ ਦਿੱਤੀਆਂ ਕਿ ਹੰਕਾਰ ਤੋਂ ਬਚ ਜਾਂਗੇ ਤਾਂ ਜ਼ਿੰਦਗੀ ਸਵਾਰ ਲਾਂਗੇ, ਨਹੀਂ ਤਾਂ ਅਹੰਕਾਰ ਦੇ ਵਿੱਚ ਮਾਰਿਆ ਹੀ ਗਿਆ। ਜਿਹਨੇ ਜਿਹਨੇ ਵੀ ਅਹੰਕਾਰ ਕੀਤਾ ਉਹ ਅਹੰਕਾਰਿਆ ਸੋ ਮਾਰਿਆ, ਉਹ ਆਪਣੇ ਹੰਕਾਰ ਦੇ ਵਿੱਚ ਹੀ ਤਬਾਹ ਹੋ ਗਿਆ ਜਾਂ ਮਰ ਗਿਆ। ਸਾਨੂੰ ਹੰਕਾਰ ਤੋਂ ਬਚਾਉਂਦੇ ਆ, ਭਾਵੇਂ ਭਗਤ ਸਾਹਿਬਾਨ ਹੈ ਭਾਵੇਂ ਗੁਰੂ ਸਾਹਿਬਾਨ ਹੈ। ਇਸੇ ਲਈ ਆਖਿਆ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ, ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਗਾਏ। ਜੇ ਮਿੱਟੀ ਤੋਂ ਚਾਰ ਕਦਮ ਉੱਚੇ ਹੋ ਗਏ ਹਾਂ, ਸਾਨੂੰ ਦੁਨੀਆਂ ਦੀ ਸ਼ੋਹਰਤ ਮਿਲ ਗਈ ਹੈ, ਸਾਨੂੰ ਦੁਨੀਆਂ ਦੇ ਵਿੱਚ ਧਨ ਪਦਾਰਥ ਮਿਲ ਗਏ ਆ, ਅਤੇ ਚਾਰ ਕਦਮ ਜ਼ਮੀਨ ਤੋਂ ਉੱਚੇ ਹੋ ਗਏ ਨਾ, ਵੀ ਮੈਂ ਸ਼ਾਹੂਕਾਰ ਹਾਂ, ਮੈਂ ਧਨਾੜ ਹਾਂ, ਮੈਂ ਅਰਬਪਤੀ ਹਾਂ, ਜਾਂ ਮੈਂ ਇੰਨੀ ਪਾਵਰ ਵਾਲਾ ਹਾਂ। ਜਿੰਨੀ ਮਰਜ਼ੀ ਪਾਵਰ ਵਾਲੇ ਹੋ ਜਾਈਏ, ਭਾਵੇਂ ਜਿੰਨੀ ਮਰਜ਼ੀ ਧਨ ਸੰਪਤੀ ਦੇ ਮਾਲਕ ਹੋ ਜਾਈਏ, ਚਾਰ ਕਦਮ ਜ਼ਮੀਨ ਤੋਂ ਉੱਚੇ ਹੋ ਕੇ ਤੁਰੀਏ, ਪਰ ਸੱਚ ਤਾਂ ਇਹ ਹੈ ਅੱਜ ਨਹੀਂ ਤਾਂ ਕੱਲ੍ਹ ਮਿੱਟੀ ਵਿੱਚ ਮਿੱਟੀ ਹੀ ਹੋਣਾ ਹੈ, ਕਿਉਂਕਿ ਸਰੀਰ ਮਿੱਟੀ ਦਾ ਹੈ ਨਾ, ਅਤੇ ਮਿੱਟੀ ਨੂੰ ਕਿੰਨਾ ਚਿਰ ਸੰਭਾਲ ਕੇ ਰੱਖਾਂਗੇ। ਇਹ ਤਾਂ ਮਿੱਟੀ ਦੇ ਘੜੇ ਵਾਂਗੂ ਹੈ, ਉਹਨੂੰ ਜਿੰਨਾ ਮਰਜ਼ੀ ਤੁਸੀਂ ਚਿੱਤਰਕਾਰੀ ਕਰਕੇ ਰੰਗ ਪੇਂਟ ਕਰਕੇ ਸ਼ੋ ਪੀਸ ਵਿੱਚ ਰੱਖ ਲਓ, ਬਸ ਮਾੜੀ ਜਿਹੀ ਠੋਕਰ ਲੱਗੀ ਤੇ ਟੁੱਟ ਕੇ ਉਹਨੇ ਮਿੱਟੀ ਹੋ ਜਾਣਾ ਹੈ। ਇਸ ਵਾਸਤੇ ਹੰਕਾਰ ਨਹੀਂ, ਅਸੀਂ ਨਿਰੰਕਾਰ ਨੂੰ ਚੇਤੇ ਰੱਖੀਏ, ਅਹੰਕਾਰ ਨੂੰ ਪਾਸੇ ਕਰ ਦਈਏ, ਕਿਉਂਕਿ ਹੰਕਾਰ ਹੀ ਸਾਡੇ ਦੁੱਖ ਦਾ ਕਾਰਨ ਹੈ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ, ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਉਹ ਆਪਣੇ ਹੰਕਾਰ ਵਿੱਚ ਹੀ ਤਬਾਹ ਹੋ ਗਏ। ਇਸ ਲਈ ਹੁਣ ਇੱਥੇ ਆ ਕੇ ਕਹਿੰਦੇ ਨੇ ਆਪਸ ਵਿੱਚ ਗੱਲਾਂ ਕਰਦੇ ਆ, ਇਹ ਜਿਹੜਾ ਕਟੋਚੀਆਂ ਰਾਜਾ ਇਹ ਵੀ ਆ ਗਿਆ, ਇਹ ਵੀ ਘਬਰਾਇਆ ਹੋਇਆ, ਮੈਦਾਨ ਦੇ ਵਿੱਚ ਜੋ ਕੁਛ ਦੇਖਿਆ ਆ ਕੇ ਉਹ ਗੱਲਾਂ

0: ਔਰ ਗੁਲੇਰੀਆਂ ਇਹ ਰਾਜੇ ਨੇ ਰਿਆਸਤਾਂ ਦੇ, ਇਹ ਵੀ ਆ ਗਏ। ਇਹ ਵੀ ਇਸੇ ਤਰ੍ਹਾਂ ਬੁੜ ਬੜਾਉਂਦੇ ਬੋਲਦੇ ਹੋਏ ਆ ਰਹੇ ਨੇ ਵੀ ਅੱਜ ਤਾਂ ਮਸਾਂ ਮੈਦਾਨ ਦੇ ਵਿੱਚੋਂ ਬਚ ਕੇ ਆਏ ਹਾਂ।
1: ਇਤਿਹਾਸਿਕ ਰਾਜੇ ਅਰ ਰਣ ਮੇਲ ਭਇਓ ਸਮੁਦਾਇਓ।
0: ਕਵੀ ਜੀ ਕਹਿੰਦੇ ਵਾਰੀ ਵਾਰੀ ਸਾਰੇ ਹੀ ਇੱਕ ਇੱਕ ਦੋ ਦੋ ਕਰਕੇ ਰਾਜੇ, ਰਾਜਾ ਭੀਮ ਚੰਦ

0: ਰਾਜਾ ਹੈ, ਭਾਵੇਂ ਉਹ ਕੁੱਲੂ ਦਾ ਰਾਜਾ ਹੈ, ਭਾਵੇਂ ਉਹ ਮੰਡੀ ਦਾ ਰਾਜਾ ਹੈ, ਸਾਰੇ ਆ ਕੇ ਸ਼ੋਕ ਕਰ ਰਹੇ ਨੇ, ਭਾਵ ਗਮ ਦੇ ਵਿੱਚ ਡੁੱਬੇ ਹੋਏ ਆ ਵੀ ਇਹ ਕੀ ਬਣ ਗਿਆ। ਹੁਣ ਇਹਨਾਂ ਵਿੱਚੋਂ ਇੱਕ ਬੋਲਿਆ, ਕਹਿੰਦੇ ਜਿਹੜਾ ਜਸ ਵਾਰੀ ਰਾਜਾ ਕੇਸਰੀ ਚੰਦ, ਜਿਹੜਾ ਸਾਡਾ ਆਗੂ ਸੀ, ਜਿਹਦੇ ਅਸੀਂ ਅਗਵਾਈ ਵਿੱਚ ਚੱਲਦੇ ਸਾਂ ਜਾਂ ਜਿਹਦੇ ਕੋਲੋਂ ਸਲਾਹ ਮਸ਼ਵਰਾ ਲੈ ਕੇ ਅਸੀਂ ਚੱਲਦੇ ਸਾਂ, ਅੱਜ ਉਹ ਮੈਦਾਨ ਦੇ ਵਿੱਚ ਕਿੰਨੀ ਦਲੇਰੀ ਨਾਲ ਲੜ ਕੇ ਮਰਿਆ ਹੈ।
1: ਸਮੋਖਾ ਬਿਲੋਕਾ ਸਿੰਘ ਇੱਕ ਆਵਤ ਖਪਰਾ ਅਰ ਤੱਕ ਮਾਰਾ।
0: ਜਦੋਂ ਸਾਰੇ ਰਾਜੇ ਵਾਰੀ ਵਾਰੀ ਬੈਠ ਕੇ ਨਾ ਚਿਹਰੇ ਉਤਰੇ ਹੋਏ ਸ਼ੋਕ ਵਿੱਚ ਡੁੱਬੇ ਹੋਏ, ਇੱਕ ਬੋਲਿਆ ਕਹਿੰਦਾ ਮੈਂ ਦੇਖਿਆ ਆਪਣੀ ਅੱਖੀ ਕਿ ਇੱਕ ਸਿੰਘ ਬੜੀ ਤੇਜ਼ੀ ਦੇ ਨਾਲ ਆਇਆ ਤੇ ਉਸੇ ਵੇਲੇ ਰਾਜਾ ਕੇਸਰੀ ਚੰਦ ਨੇ ਤੀਰ ਜਿਹੜਾ ਸੀ, ਕਹਿੰਦੇ ਨੇ ਬੜੇ ਚੌੜੇ ਖੱਪਰੇ ਵਾਲਾ ਤੀਰ ਰਾਜਾ ਕੇਸਰੀ ਚੰਦ ਨੇ ਉਹ ਸਿੰਘ ਦੇ ਵੱਲ ਚਲਾਇਆ ਸੀ।
1: ਲਗਿਓ ਨਾ ਤਿਸਕੇ ਖੜਗ ਚਲਾਇਓ ਸਿਰ ਤਤਕਾਲ ਉਤਾਰਾ।
0: ਰਾਜਾ ਕੇਸਰੀ ਚੰਦ ਦਾ ਚੱਲਿਆ ਤੀਰ ਤਾਂ ਸਿੰਘ ਨੂੰ ਨਹੀਂ ਲੱਗਾ, ਉਹ ਤੇ ਖਾਲੀ ਲੰਘ ਗਿਆ, ਪਰ ਜਿਹੜੇ ਸਿੰਘ ਨੇ ਤਲਵਾਰ ਚਲਾਈ ਰਾਜਾ ਕੇਸਰੀ ਚੰਦ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ, ਮੈਂ ਅੱਖੀ ਦੇਖਿਆ ਹੈ। ਅਸੀਂ ਸਾਰੇ ਹੀ ਦੇਖਦੇ ਦੇ ਦੇਖਦੇ ਰਹਿ ਗਏ, ਮੂੰਹ ਖੁੱਲੇ ਰਹਿ ਗਏ, ਅੱਖਾਂ ਗੁੱਲੀਆਂ ਰਹਿ ਗਈਆਂ। ਉਸ ਵੇਲੇ ਕਿਸੇ ਨੂੰ ਵੀ ਕੁਝ ਨਹੀਂ ਸੁੱਝਿਆ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਕਿਉਂਕਿ ਉਹ ਦ੍ਰਿਸ਼ ਹੀ ਐਸਾ ਸੀ। ਕਹਿੰਦੇ ਸਰੀਰ ਤਾਂ ਧਰਤੀ ਉੱਤੇ ਹੀ ਪਿਆ ਹੋਇਆ ਰਾਜਾ ਕੇਸਰੀ ਚੰਦ ਦਾ, ਪਰ ਸਿਰ ਉਹ ਸਿੰਘ ਜਿਹੜਾ ਸੀ ਆਪਣੇ ਨੇਜੇ ਵਿੱਚ ਪਰੋ ਕਰਕੇ ਲੈ ਗਿਆ।
1: ਭੀਮਾ ਚੰਦ ਦ੍ਰਿਗ ਤੇਜਲ ਚਾਲਾ ਸੁਣਤ ਹੀ ਤੂੰ ਕੋਹਾਲਾ।
0: ਜਦੋਂ ਇੱਕ ਰਾਜੇ ਨੇ ਆ ਦੱਸਿਆ ਨਾ ਵੀ ਮੈਂ ਅੱਖੀਂ ਦੇਖਿਆ ਵੀ ਕਿੱਦਾਂ ਉਹਦਾ ਸਿਰ ਲੱਥਾ, ਉਸੇ ਵੇਲੇ ਰਾਜਾ ਭੀਮ ਚੰਦ ਦੇ ਅੱਖਾਂ ਵਿੱਚੋਂ ਅੱਥਰੂ ਨਿਕਲਣ ਲੱਗ ਪਏ ਸ਼ੋਕ ਗਮ ਦੇ ਵਿੱਚ ਕਿ ਰਾਜਾ ਕੇਸਰੀ ਚੰਦ ਦਾ ਸਿਰ ਕਿਵੇਂ ਇਹਨਾਂ ਨੇ ਜਿਹੜਾ ਉਹ ਧੜ ਨਾਲੋਂ ਅਲੱਗ ਕੀਤਾ ਹੈ। ਜਿੰਨੇ ਵੀ ਰਾਜੇ ਬੈਠੇ ਆ ਸਾਰਿਆਂ ਦੇ ਕਹਿੰਦੇ ਉਹ ਅੱਖਾਂ ਵਿੱਚ ਅੱਥਰੂ ਨੇ, ਭਾਵ ਸਾਰੇ ਹੀ ਰਾਜਾ ਕੇਸਰੀ ਚੰਦ ਦੇ ਮਾਰੇ ਜਾਣ ਤੇ ਰੋ ਰਹੇ ਹਨ। ਹੁਣ ਸਾਰਿਆਂ ਦੇ ਨੇਤਰ ਨੀਵੇਂ ਨੇ, ਅੱਖਾਂ ਵਿੱਚੋਂ ਅੱਥਰੂ ਵਹਿ ਰਹੇ ਨੇ, ਵੈਰਾਗ ਕਰ ਰਹੇ ਨੇ। ਨੀਚੇ ਮੁੱਖ ਕਰ ਸੋਚਤ ਹੈ ਚਿੱਤ, ਸੋਚਦੇ ਪਏ ਆ ਇਹ ਤਾਂ ਸਾਡੇ ਵਾਸਤੇ ਬੜੀ ਸ਼ਰਮਨਾਕ ਗੱਲ ਹੈ, ਅਸੀਂ ਲੱਖਾਂ ਦੀ ਗਿਣਤੀ ਵਿੱਚ ਆਏ, ਬਾਈ ਧਾਰ ਦੇ ਰਾਜੇ ਕਹਿੰਦੇ ਕਹਾਉਂਦੇ ਆਏ, ਔਰ ਆਹ ਸਾਡਾ ਹਾਲ ਅਨੰਦਪੁਰ ਸਾਹਿਬ ਹੋਇਆ ਹੈ। ਹੁਣ ਇਹਦੇ ਜਿੰਨੇ ਵੀ ਮਾਰੇ ਗਏ ਨੇ ਕਿਸੇ ਨਾਲ ਕਿਸੇ ਦਾ ਸੰਬੰਧ ਹੈ, ਕਿਸੇ ਨਾਲ ਕੋਈ ਰਿਸ਼ਤਾ ਹੈ, ਕਹਿੰਦੇ ਆਪੋ ਆਪਣੇ ਸੰਬੰਧੀਆਂ ਨੂੰ ਚੇਤਾ ਕਰਕੇ ਰੋਂਦੇ ਪਏ ਆ। ਬਸ ਇਹ ਫਰਕ ਹੈ, ਸਾਨੂੰ ਸਤਿਗੁਰੂ ਮਹਾਰਾਜ ਨੇ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਹ ਹੁਣ ਵੈਰਾਗ ਕਰਦੇ ਰੋਂਦੇ ਆ ਤਾਹਾਂ ਮਾਰ ਕੇ, ਤੇ ਸੋਚਦੇ ਆ ਵੀ ਹੁਣ

ਕਿ ਇਹ ਜਿਹੜਾ ਕਟੋਚੀਆਂ ਰਾਜਾ ਸੀ ਇਹ ਅੰਦਰ ਅਹੰਕਾਰ ਨਾਲ ਤੇ ਭਰਿਆ ਹੋਇਆ, ਜਿਵੇਂ ਪਰਸੋਂ ਵੀ ਬੇਨਤੀ ਕੀਤੀ ਸੀ ਕਿ ਰੱਸੀ ਜਲਗੀ ਵਲ ਨਹੀਂ ਗਿਆ, ਵਲ ਨਹੀਂ ਗਿਆ ਹਜੇ। ਹਜੇ ਅਹੰਕਾਰ ਜਿਹੜਾ ਨਾ ਉਹ ਸਿੱਧਾ ਹੋਣ ਹੀ ਨਹੀਂ ਦਿੰਦਾ, ਅਹੰਕਾਰ ਹਜੇ ਟੇਢਾ ਮੇਢਾ ਚੱਲਣ ਨੂੰ ਮਜਬੂਰ ਕਰਦਾ। ਇਹਦੇ ਅੰਦਰ ਜਿਹੜਾ

0: ਪਾਤਸ਼ਾਹ ਜੀ ਦਾ ਜ਼ੋਰ ਚੱਲ ਰਿਹਾ ਤੇ ਉਹਨਾਂ ਗੁਰੂ ਕੇ ਖਾਲਸੇ ਦਾ ਜਿਹੜਾ ਜ਼ੋਰ ਇਸ ਮੈਦਾਨ ਦੇ ਵਿੱਚ ਦੇਖਣ ਨੂੰ ਮਿਲਿਆ ਹੈ।
1: ਪ੍ਰਾਤ ਕੇ ਦੇਖੋ ਸੰਗਰ ਮੈਂ ਕਰਹੋ ਸਭ ਆਗੇ।
0: ਹੁਣੇ ਰਾਤ ਜਿਹੜੀ ਸੀ ਇਹ ਗੱਲ ਚੱਲ ਰਹੀ ਹੈ, ਤੁਸੀਂ ਕਹੋਗੇ ਇਤਿਹਾਸ ਵਿੱਚ ਉੱਧਰ ਤੇ ਅੰਮ੍ਰਿਤ ਵੇਲਾ ਹੋ ਗਿਆ ਸੀ, ਪਰ ਕਵੀ ਜੀ ਨੇ ਇਹ ਕਿਹਾ ਵੀ ਉੱਥੇ ਕੀ ਹੋਇਆ ਬਾਅਦ ਵਿੱਚ ਉਹ ਜ਼ਿਕਰ ਕਰ ਰਹੇ ਨੇ ਵੀ ਰਾਤ ਇਹ ਸਾਰੀਆਂ ਗੱਲਾਂ ਰਾਤ ਰਾਜੇ ਬੈਠ ਕੇ ਗੱਲਾਂ ਕਰ ਰਹੇ ਆ। ਕਹਿੰਦੇ ਸਵੇਰ ਦਿਨ ਚੜ੍ਹਨ ਦਿਓ ਫਿਰ ਮੈਂ ਤੁਹਾਨੂੰ ਜਿਹੜਾ ਉਹ ਦਿਖਾਉਂਦਾ। ਹੁਣ ਕਟੋਚੀਆ ਇਹਦੇ ਅੰਦਰ ਦਾ ਅਹੰਕਾਰ ਇਹਨੂੰ ਟਿਕਣ ਨਹੀਂ ਨਾ ਦੇ ਰਿਹਾ। ਬਾਂਸ ਖਾਲੀ ਹੁੰਦਾ ਹੈ, ਉਹ ਟਕਰਾ ਕੇ ਟੁੱਟ ਜਾਏਗਾ, ਸੜ ਬਲ ਜਾਏਗਾ, ਪਰ ਝੁਕਦਾ ਨਹੀਂ ਹੈ। ਇਹੀ ਹਾਲ ਇਹਨਾਂ ਦਾ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਫਿਰ ਬੋਲਿਆ, ਕਹਿੰਦਾ ਇੱਕ ਵਾਰੀ ਦਿਨ ਚੜ੍ਹ ਲੈਣ ਦਿਓ।
1: ਤਜੋ ਨਾ ਸਿੰਘਣ ਕੋ ਮੈਂ ਜੀਵਤ ਜੋ ਨੈ ਜੈ ਭਾਗੇ।
0: ਕਹਿੰਦੇ ਤਜੋ ਨਾ ਸਿੰਘਣ, ਮੈਂ ਗੁਰੂ ਕੇ ਸਿੰਘਾਂ ਨੂੰ ਛੱਡਾਂਗਾ ਨਹੀਂ। ਕਹਿੰਦੇ ਬਸ ਸਵੇਰ ਹੁੰਦਿਆਂ ਦੇਖਿਓ ਜੇ ਨਾ ਜੇ ਹੈ ਭਾਗੇ, ਵੀ ਜੇ ਮੇਰੇ ਅੱਗੇ ਇਹ ਟਿਕ ਜਾਣ ਤਾਂ ਤੁਸੀਂ ਇਹਨਾਂ ਨੂੰ ਭੱਜਦਿਆਂ ਮੈਦਾਨ ਛੱਡਦਿਆਂ ਹੋਇਆਂ ਸਵੇਰ ਨੂੰ ਜਿਹੜਾ ਉਹ ਦੇਖਣਾ ਕਰੋਗੇ।
1: ਮਾਰਨ ਮਰਨ ਕਾਜਰਨ ਮਾਹੀ ਸ਼ੋਕ ਨਾ ਹੋਵਤ ਸਹਾਈ।
0: ਸਾਨੂੰ ਇੱਥੇ ਸ਼ੋਕ ਜਿਹੜਾ ਉਹ ਮਨਾਉਣਾ ਕਰਨਾ ਠੀਕ ਨਹੀਂ। ਬਸ ਹੁਣ ਤੁਸੀਂ ਇਹ ਦੇਖੋ ਵੀ ਸਵੇਰੇ ਜਾਂ ਤੇ ਮੈਂ ਮਰਾਂਗਾ ਤੇ ਜਾਂ ਫਿਰ ਮੈਂ ਉਹਨਾਂ ਨੂੰ ਮਾਰਾਂਗਾ। ਇਸ ਵਾਸਤੇ ਉਤਸ਼ਾਹ ਆਪਾਂ ਨੂੰ ਆਪਣੇ ਸਿਪਾਹੀਆਂ ਦਾ ਵਧਾਉਣਾ ਚਾਹੀਦਾ ਹੈ। ਜੇ ਉਹ ਡਰ ਗਏ ਤੇ ਫਿਰ ਉਹ ਮੈਦਾਨ ਛੱਡ ਕੇ ਭੱਜ ਜਾਣਗੇ। ਪਹਿਲਾਂ ਸਾਨੂੰ ਆਪਣੇ ਹੌਸਲੇ ਕਾਇਮ ਕਰਨੇ ਪੈਣਗੇ, ਆਪਣੇ ਅੰਦਰ ਧੀਰਜ ਬਣਾਉਣਾ ਪਏਗਾ। ਇਸ ਵਾਸਤੇ ਆਪ ਵੀ ਆਪਾਂ ਕਾਇਮ ਹੋਈਏ ਤੇ ਆਪਣੇ ਸਿਪਾਹੀਆਂ ਨੂੰ ਵੀ ਹੌਸਲਾ ਦਈਏ ਤੇ ਦਿਨ ਚੜ੍ਹਦਿਆਂ ਫਿਰ ਮੈਂ ਦਿਖਾਵਾਂ। ਇਹ ਕਟੋਚੀਆ ਰਾਜਾ ਕਹਿ ਰਿਹਾ ਵੀ ਮੈਂ ਫਿਰ ਗੁਰੂ ਤੇ ਗੁਰੂ ਕੇ ਸਿੰਘਾਂ ਨੂੰ ਦਿਖਾਵਾਂਗਾ ਵੀ ਮੇਰੇ ਵਿੱਚ ਕਿੰਨਾ ਬਾ। ਇਹ ਗੱਲ ਤੇ ਰਾਜਾ ਕੇਸਰੀ ਚੰਦ ਵੀ ਕਹਿ ਰਿਹਾ ਸੀ, ਜਿਹਦਾ ਸਿਰ ਲਾ ਕੇ ਭਾਈ ਉਦੇ ਸਿੰਘ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੰਦੇ ਆ। ਹੁਣੇ ਅਹੰਕਾਰ ਦੇ ਨਸ਼ੇ 'ਚ ਧੁੱਤ ਹੋਇਆ ਹੋਇਆ ਇਹਨੂੰ ਸਮਝ ਆ ਨਹੀਂ ਰਹੀ, ਪਰ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ ਹੈ। ਹੁਣ ਦਿਨ ਚੜ੍ਹੇਗਾ, ਫਿਰ ਅਜੇ ਜੰਗ ਜਿਹੜੀ ਹੈ ਉਹ ਜਾਰੀ ਹੈ, ਫਿਰ ਇਸ ਜੰਗ ਦੀ ਸ਼ੁਰੂਆਤ ਹੋਏਗੀ। ਅਨੰਦਪੁਰ ਸਾਹਿਬ ਦੀ ਇਸ ਜੰਗ ਦੇ ਵਿੱਚ ਅੱਗੇ ਕੀ ਮਾਹੌਲ ਬਣਨਾ ਹੈ ਉਹ ਅਗਲੇ ਇਤਿਹਾਸ ਦੇ ਵਿੱਚ ਆਪਾਂ ਜਾਣਨ ਸਮਝਣ ਦਾ ਯਤਨ ਕਰਾਂਗੇ। ਅਤੇ ਬੜੀ ਵਾਰ ਬੇਨਤੀ ਕੀਤੀ ਵੀ ਇਕੱਲਾ ਇਤਿਹਾਸ ਸੁਣਨਾ ਜਾਂ ਸੁਣਾਉਣਾ ਹੀ ਨਹੀਂ, ਆਪਾਂ ਸਮਝਣਾ ਵੀ ਹੈ ਕਿ ਮਹਾਰਾਜ ਅੱਗੇ ਅਰਦਾਸ ਵੀ ਕਰਨੀ ਹੈ, ਸੱਚੇ ਪਾਤਸ਼ਾਹ ਸਾਡੇ 'ਤੇ ਇੰਨਾ ਕੁ ਤਰਸ ਕਰਦੇ ਹੋ ਵੀ ਕਦੇ ਵੀ ਕਿਸੇ ਵੀ ਪ੍ਰਕਾਰ ਕਿਸੇ ਵੀ ਤਰ੍ਹਾਂ ਸਾਡੇ ਅੰਦਰ ਮੈਂ ਨਾ ਆ ਜਾਏ, ਮੈਂ ਮੇਰੀ ਨਾ ਆਵੇ, ਅਹੰਕਾਰ ਨਾ ਆ ਜਾਏ। ਤੁਸੀਂ ਸਾਨੂੰ ਇੰਨਾ ਨਾਮ ਰੰਗ ਵਿੱਚ ਰੰਗਦੇ ਹੋ, ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਤਾਂ ਹੋਵੇ, ਪਰ ਮੈਂ ਮੇਰੀ ਅੰਦਰ ਕਦੇ ਨਾ ਹੋਵੇ। ਉਹ ਤਾਂ ਹੋਏਗਾ ਜੇ ਅੰਦਰ ਨਾਮ ਬਾਣੀ ਦਾ ਜਾਗ ਲੱਗ ਜਾਏਗਾ। ਅਰਦਾਸ ਕਰੋ ਵਾਹਿਗੁਰੂ ਜੀ ਦੇ ਚਰਨਾਂ 'ਚ,

ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਤ ਸਮਤ ਦੇ ਕੇ ਨਿਵਾਜਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਲਾਉਣ। ਆਪ ਜੁੜੋ, ਹੋਰਾਂ ਨੂੰ ਜੋੜੋ, ਬਾਣੀ ਔਰ ਬਾਣੀ ਦੇ ਧਾਰਨੀ ਬਣੋ। ਇਸੇ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ, ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ, ਗੁਰਬਾਣੀ ਕੀਰਤਨ ਦਾ ਆਪ ਜੀਆਂ ਨੇ ਲਾਹਾ ਪ੍ਰਾਪਤ ਕਰਨਾ ਹੈ ਜੀ। ਵਾਹਿਗੁਰੂ।

ਹੋਈਆਂ ਬੇਅੰਤ ਭੁੱਲਾਂ ਗਲਤੀਆਂ ਖਿਮਾ ਕਰਨੀਆਂ ਜੀਓ, ਅੱਗੇ ਤੋਂ ਸਤਿਗੁਰ ਸਮਤ ਬਖਸ਼ਣ। ਬੜੀ ਸੋਹਣੀ ਬਾਣੀ ਦਾ ਪਾਪ ਸਮੂਹ ਸੰਗਤਾਂ ਦੇ ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਸਤਿਗੁਰੂ ਵਸਾਣ ਜੀ, ਦਰਗੁਰੂ ਨਾਮਦਾਨ ਚੜ੍ਹਦੀ ਕਲਾ ਬਖਸ਼ਣ ਜੀ। ਕੁਟਾਨਕ ਸ਼ੁਕਰਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਸੰਗਤਾਂ ਦੇ ਦਰਸ਼ਨ ਹੋਏ, ਸਾਧ ਸੰਗਤ ਪ੍ਰਾਪਤ ਹੋਈ। ਸਾਰੀ ਸੰਗਤ ਦਾ ਧੰਨਵਾਦ, ਬੜੇ ਅਦਬ ਨਾਲ ਸੰਗਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੀ ਹੈ। ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਥਾਂਏ ਪਾਵੇ, ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣ, ਦੇ ਰੋਗਤਾਂ ਤੰਦਰੁਸਤੀਆਂ ਚੜ੍ਹਦੀ ਕਲਾ ਮਹਾਰਾਜ ਬਖਸ਼ਣ ਜੀ, ਗੁਰਸਿੱਖੀ ਵਾਲਾ ਜੀਵਨ ਬਖਸ਼ਣ। ਧੰਨਵਾਦ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਸਮੇਂ ਦੀ ਵੰਡ ਕਰਦਿਆਂ ਹੋਇਆਂ ਸੰਗਤਾਂ ਦੇ ਦਰਸ਼ਨ ਕਰਾਉਂਦਿਆਂ ਹੋਇਆਂ ਅਚੇਚੇ ਤੌਰ 'ਤੇ ਅੱਜ ਸ਼ਨੀਵਾਰ ਦੇ ਦੀਵਾਨ ਵਿੱਚ ਸੰਗਤਾਂ ਦਰਸ਼ਨ ਕਰਾਏ ਹਨ। ਸਤਿਗੁਰੂ ਪ੍ਰਬੰਧਕ ਕਮੇਟੀ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਣ। ਸਾਡੇ ਵੀਰ ਸੰਨੀ ਭਾਅ ਜੀ, ਜਿਨ੍ਹਾਂ ਦਾ ਬਹੁਤ ਪਿਆਰ ਹੈ ਜੀ, ਉਹਨਾਂ ਦੇ ਰਾਹੀਂ ਦਰਸ਼ਨ ਕਰ ਰਹੇ ਹਾਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਜੀ, ਆਓ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ, ਜੁਗਰਾਂ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਬੇਅੰਤ ਕੀਰਤਨ ਭੇਟ ਮਾਰ ਅਰਦਾਸ ਕਰਾਈ ਹੈ, ਸਤਿਗੁਰੂ ਨਾਮ ਚੜ੍ਹਦੇ ਹਨ, ਚੜ੍ਹਦੀ ਕਲਾ ਖਜ਼ਾਨੇ ਭਰਪੂਰ ਸਿੰਘ ਬਖਸ਼ਿਸ਼ ਕਰਨ।

ਮੰਗਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ

ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ

ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਵਿਛੋੜਿਆ ਗਿਆ।

ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕਹੋ ਮਿਲ ਵੋਚੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋਨੇਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

रख रखण हार दयाला नानक करके गोले

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀ ਹੈ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਾਰੋ ਤੂੰ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤਨ ਜਿਹੜੇ ਸੰਭਾਲੀਆਂ ਨਾ ਦੇਖੇਗਾ ਦੇ ਵਣਹਾਰ ਤੇਰੇ ਦਾਨ ਦਾ ਕੀਮਤ ਨਾ ਪਵਾਏ ਦੀ ਦਾਤੇ ਕਮਣ ਸ਼ੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣਾ ਸੀਸੜੀਆਂ ਨੀ ਹੋਵੇ ਸਾਹਿਸਿਓ ਮੇਲ ਕਰ ਕਰਿਓ ਪਹੁੰਚਾ ਸਦੜੇ ਨੀ ਤਵਾ ਬੰਨ ਸਦਣ ਹਾਰਾ ਸਿਮਰੀਐ ਨਾਨਕ ਸੇ ਦਿਆ ਵਾਨਾ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਬੇਸ ਅਨੇਕ ਬਾਬਾ ਜੇ ਕਰ ਕਰਤੇ ਕਿਰਤ ਹੋਈ ਸੋ ਕਰ ਰੱਖ ਵਡਾਈ ਤੋਏ ਰਾਓ ਬਿਸ ਚਸਿਆਂ ਕੜੀਆਂ ਪੈਰਾਂ ਤੇ ਤੀ ਵਾਰੀ ਮਾਹੋਆ ਸੂਰਜ ਕੋ ਰੁੱਤਾ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਨਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਹ ਮੱਲਾ ਲੋ ਪਵਨ ਚਵਰੋ ਕਰੇ ਸਗਲ ਵੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨੱਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਨ ਹੈ ਤੋਏ ਕੋ ਸਹਿਸ ਮੁਰ ਨਨਾ ਏਕ ਤੋਈ ਸਹਿਸ ਪਦ ਵਿਮਲ ਨਨ ਇੱਕ ਪਦ ਗੰਧਵਿੰਦ ਸਹਿ ਤਮ ਗੰਧਿ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤੇ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕੋਲਮ ਕਰੰਦ ਲੋਭਿਤ ਮਨੋ ਵੰਦਨ ਹੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਈ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲਸਾ ਦੁਖਣ ਲਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਮਨ ਲਮੰਡਾਏ ਕਰ ਸਾਧੂ ਅੰਜਲੀ ਬਨ ਵੱਡਾ ਹੈ ਕੰਡਨ ਡੋਤ ਬਨ ਵੱਡਾ ਹੈ ਰਾਓ ਸਾਕਤ ਸਾਧਨਾ ਜਾਣੇ ਆਂਦਨੇ ਅੰਦਰੋਂ ਮੈਂ ਕੰਡਾ ਹੈ ਜਿਉਂ ਜਿਉਂ ਜਲੈ ਚਵੈ ਦੁਖ ਪਾਵੈ ਜਮਕਾ ਸੈ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਵਰਗ ਪਾਇਆ ਪਰਮੇਸ਼ਰ ਵਾ ਸੋ ਖੰਡ ਬ੍ਰਹਿਮੰਡਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Satnam.

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ।

अपरंपर अवतार वरो, गावे जम दगन परसरामेश्वर।

प्रेम रस भगती हर जनता के दर्श समावत तिसह त्याग आन।

मूड सिमर सुख दाता नानक दास तुझे समझावत मा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਪਾਲਤਾ ਦੀ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਚਾਵਰ ਔਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਅਤੇ ਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 723 ਅਤੇ 724 ਅੰਗ ਦੇ ਉੱਪਰ ਸਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਡੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ